ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਬਖਸ਼ ਦੇਣੀਆਂ, ਅਗਾਂਹ ਵਾਸਤੇ ਸੁਮਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਹੋਈ ਰੂਹ ਆਤਮਾ ਨੂੰ ਪ੍ਰਦਾਨ ਕਰਦਿਆਂ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੇ ਵੱਲ ਬਖਸ਼ਿਸ਼ ਕਰਨੇ, ਗ੍ਰੀਨਵਾਜ ਪਾਤਸ਼ਾਹ ਜੀ ਕਿਰਪਾ ਕਰਨੀ। ਕਹੋ ਕਬੀਰ ਸੁਨਹੋਰੇ ਸੰਤ ਹੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕਹੋ, ਬਹੁਰ ਨਾ ਪਹੁ ਜਲ ਫੇਰਾ। ਦੇ ਮਹਾਂਵਾਕ ਅਨੁਸਾਰ ਜੀਵ ਰੂਪ ਕੋਲੋਂ ਸੰਸਾਰ ਅੰਦਰ ਵਿਚਰਦਿਆਂ ਜਾਣੇ ਅਣਜਾਣੇ ਅਨੇਕਾਂ ਭੁੱਲਾਂ ਚੁੱਕਾਂ ਹੋਈਆਂ ਹੋਣੀਆਂ, ਸਤਿਗੁਰੂ ਜੀ ਉਹ ਕਿਰਪਾ ਕਰਨੀ, ਆਪਣਾ ਬਿਰਧ ਪਛਾਣਦੇ ਹੋਏ ਭੁੱਲਾਂ ਨਾ ਚਿਤਾਰਨੀਆਂ ਅਤੇ ਵਿਛੜੀ ਹੋਈ ਰੂਹ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਨਿਵਾਸਾ ਬਖਸ਼ਿਸ਼ ਕਰਨਾ। ਦੁਖੀ ਹਿਰਦਿਆਂ ਨੂੰ ਆਪ ਜੀ ਦੀ ਪਾਵਨ ਗੁਰਬਾਣੀ ਦਾ ਉਹ ਟਾਸਰਾ ਬਖਸ਼ਿਸ਼ ਕਰਕੇ ਧੀਰਜ ਹਿੰਮਤ ਚੜ੍ਹਦੀ ਕਲਾ ਪ੍ਰਦਾਨ ਕਰਨੀ। ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਗਏ, ਵਸਤਾਂ ਭੇਟ ਕੀਤੀ ਗਈਆਂ, ਆਪ ਜੀ ਨੇ ਅੰਗੀਕਾਰ ਕਰਨੀਆਂ, ਸੇਵਕਾਂ ਨੂੰ ਇੱਜ਼ਤ ਪਤ ਮਾਣ ਬਖਸ਼ਿਸ਼ ਕਰਨਾ, ਲੋਕ ਪਰਲੋਕ ਸਹਾਈ ਹੋਣਾ। ਗ੍ਰੀਨ ਪਾਤਸ਼ਾਹ ਜੀ ਉਹ ਬੇਅੰਤ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਕੀਤੀ ਗਈ। ਦਰ ਘਰ ਦੇ ਸੇਵਕ ਭਾਈ ਅਮਨਦੀਪ ਸਿੰਘ ਕੱਲੂ, ਭਾਈ ਜਸਵੰਤ ਸਿੰਘ ਸਗੂ, ਭਾਈ ਸੁਖਮਨ ਸਿੰਘ ਹੀਰ, ਭਾਈ ਮਲਕੀਤ ਸਿੰਘ ਬਾਹਰਾ, ਭਾਈ ਮਲਕੀਤ ਸਿੰਘ ਕਲਸੀ ਅਤੇ ਸਮੂਹ ਗੇਦੂ ਪਰਿਵਾਰ ਵੱਲੋਂ ਸਤਿਗੁਰੂ ਜੀ ਉਹ ਕੜਾਹ ਪ੍ਰਸ਼ਾਦੀ ਦੇਗਾਂ ਵਾਸਤੇ ਮਾਇਆ ਹਾਜ਼ਰ ਕੀਤੀ ਗਈ। ਸਤਿਗੁਰੂ ਜੀ ਕਿਰਪਾ ਕਰਨੀ, ਦਰ ਪ੍ਰਵਾਨ ਕਰਨੀ, ਸੇਵਕਾਂ ਵੱਲੋਂ ਕੀਤੀਆਂ ਹੋਈਆਂ ਅਰਦਾਸਾਂ ਮਨਜ਼ੂਰ ਕਰਨੀਆਂ। ਗ੍ਰੀਵ ਪਾਤਸ਼ਾਹ ਜੀ ਉਹ ਬਖਸ਼ੇ ਹੋਏ ਖਜ਼ਾਨੇ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ, ਬਖਸ਼ੋ ਕਿਰਪਾ ਕਰੋ ਜੀ, ਦਾ ਰਹੀ ਸੰਗਤ ਨੂੰ ਸੀਸ ਬਖਸ਼ ਦਿਆ, ਪਾਵਨ ਪਵਿੱਤਰ ਮੁੱਖ ਵਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ।

അഗംഗാദി ഊച്ച് ആപോ തുദ് സേവ തിൻ പൗ ദുഃഖ നായേ

ਗੁਣ ਨਿਧਾਨ ਗੋਵਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋ ਜਿਨ ਜਪਿਆ ਸਕਾਉ ਬੱਲੇਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂ

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦਾ ਹੁਕਮ ਹੈ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਹੁੰਜਣ, ਜੋ ਕਿ ਪਿਛਲੇਰੇ ਦਿਨੀ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਸ ਸੰਸਾਰ ਵੱਲ ਵਿਦਾਹ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਅੱਜ ਆਪਾਂ ਸਾਰੇ ਤਿੰਨਾਂ ਦੇ ਨਿਮਿਤ ਸਮੂਹ ਪਰਿਵਾਰ ਵੱਲੋਂ ਸ਼੍ਰੀ ਸਾਹਿਤ ਪਾਠ ਸਾਹਿਬ ਰਖਵਾਏ ਗਏ ਸਨ, ਉਹਨਾਂ ਦੇ ਭੋਗਾਂ ਦੇ ਸਲੋਕ ਸਰਵਣ ਕੀਤੇ ਹਨ। ਅੰਤਿਮ ਅਰਦਾਸ ਵਿੱਚ ਸਮੂਹ ਸਾਧ ਸੰਗਤ ਨੇ ਹਾਜ਼ਰੀ ਭਰੀ ਹੈ। ਸਦੂਰੋਂ ਨੇੜੇ ਆਏ ਹੋਏ ਸਾਰੇ ਪਰਿਵਾਰ ਦੇ ਸੱਜਣਾਂ ਦਾ, ਪਤਵੰਤੇ ਸੱਜਣਾਂ ਦਾ, ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਜੀਓ ਆਇਆ। ਇੱਥੋਂ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੇਠਵਾਲ, ਸਮੂਹ ਸੇਵਾਦਾਰਾਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ, ਉਸ ਵਿਛੜੀ ਹੋਈ ਰੂਹ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ, ਅਤੇ ਪਰਿਵਾਰ ਦੇ ਨਾਲ ਸਾਡੀ ਸਾਰਿਆਂ ਦੀ ਹਮਦਰਦੀ ਹੈ। ਸੋ ਸਾਧ ਸੰਗਤ ਜੀ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪ੍ਰੇਮ ਸਤਿਕਾਰ ਦੇ ਨਾਲ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਸਤਿਗੁਰਾਂ ਨੂੰ ਪਿਆਰ ਦੇ ਨਾਲ ਨਮਸਕਾਰ ਕਰਕੇ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਾਰੇ ਜਣੇ ਜ਼ਰੂਰ ਛੱਕ ਕੇ ਜਾਣਾ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਮੇਂ ਦੇ ਅਨੁਸਾਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਣਗੇ, ਉਪਰੰਤ ਜੋ ਸ਼ਾਮ ਦੇ ਦੀਵਾਨ ਹਨ ਉਹ ਸਜਾਏ ਜਾਣਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਵਾਇਆ, ਰਾਮ ਰਾਜੀ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਈ ਛੁਡਾਇਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖਤਾਮ ਨਾ ਹੋਈ, ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤਿਰੰਤ ਨਾ ਜਾਈ ਲਖਿਆ ਰਹਾਓ, ਜੋਤ ਮਹਿ ਜੋਤ ਮਹਿ ਜਾਤਾ, ਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ, ਕਹੁ ਨਾਨਕ ਕਰਤੇ ਕੀਆਂ ਬਾਤਾਂ, ਜੋਕਸ਼ ਕਰਣਾ ਸੋ ਕਰ ਰਹਿਆ। ਸੋ ਦਾਰੁ ਰਾਗ ਆਸਾ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ, ਕੀਤੇ ਤੇਰੇ ਰਾਗ ਭਰੀ ਸਿਉ ਕਹੀਐ ਹੈ, ਕੀਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਣ ਪਾਣੀ ਬਹਿ ਸੰਤਰ ਗਾਵਾ, ਰਾਜਾ ਧਰਮ ਦੁਆਰੇ, ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਵਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਅੰਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸੁਰ, ਜੁਗ ਜੁਗ ਵੇਦਾਂ ਨਾਲੇ,

ਗਾਵਨ ਖਾਣੀ ਚਾਰੇ ਗਾਵਨ ਤੁਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਇ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਲਿਆਏ ਸੋ ਪਾਤਸ਼ਾਹ ਸਾਹਿਬ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖੁਤ ਭੁੱਖੈ ਖਾਏ ਚਲੀਐ ਦੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਾਓ ਸਾਚੇ ਨਾਮ ਕੀ ਤਿਲ ਵੜਿਆਈ ਆਖ ਕੇ ਕੀਮਤ ਨਹੀਂ ਪਾਏ ਜੇ

ਜੇ ਵੜੇ ਆਪ ਤੇ ਵੜਤੇ ਨੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਬਿਸਾ ਰਹਿਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਉ ਕਰਾਉ ਗੁਰਪਾਸ ਹਮ ਕੀਰੇ ਕਿਰਨ ਸਤਿਗੁਰ ਸਰਣਾਏ।

ਹਰ ਜਨ ਕੇਵਲ ਭਾਗ ਬਨੇਰੇ ਜਨ ਹਰ ਹਰ ਸਰਦਾ ਹਰ ਪਿਆਸੁ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸੁ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੇਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲਾ ਪੰਜਵਾ ਕਾਹਿਰੇ ਮੰਚਤ ਵਹਿ ਉਦਮ ਜਾਇਆ ਹਰ ਜੀਉ ਪਰਿਆ ਸੈਲ ਪੱਥਰ ਮਹਿੰਜਨ ਤੋ ਪਾਏ ਤਾ ਕਰਿਜ ਕੁਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾ ਹੇਠਾ ਗੁਰ ਕਾਹੇ ਮਨ ਭਾਉ ਕਰਿਆ ਉੜੇ ਉੜਾ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤੇਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਵਸਥ ਸਿਧਾਨ ਠਾਕੁਰ ਕਰ ਤਰ ਧਰਿਆ ਜਨ ਨਾਨਕ ਬਲ ਬਲ ਸਤਬਲ ਜਾਈਐ ਤੇਰਾ ਵੰਦਨਾ ਪਾਰਾਵਰਿਆ ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ ਸਤਿਆ ਵਹਿ ਸਤਿਆ ਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਹਦਾ ਤਾਰਾ ਹਰ ਧਿਆਵੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ

ਸੇਵਾ ਜੋ ਸੇਵਾ ਤੁਧ ਜੀ ਜਾਨ ਨਾਨਕ ਤਿਨ ਕੁਰਬਾਨ ਆਓ ਹਰ ਧਿਆਵਹਿ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜੈਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਾਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਾਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪਤਾ ਪੈ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾ

ਜੋ ਤੌਬਾ ਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉਂ ਪਾਈ ਰਹਾਉ। ਸਾਹਿਬ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਗਵਾਇਆ, ਤੂੰ ਦੇ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆਓ

ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣਾ ਹੈ ਜਿਨ ਹਰ ਸੇ ਵਿਅਤਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆਸਬ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਵਾ ਮਹੱਲਾ ਪਹਿਲਾ ਤੇਤ ਸਰਬ ਰੜਾਏ ਭਈ ਨੇ ਨਿਵਾਸਾ ਬਾਣੀ ਪਾਵਕਤਨ ਹੈ ਕੀ ਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਤਰੀ ਬਰੀਆ ਵਰ ਕਾਜ ਤੇਰਾ ਇੱਕ ਤੈ ਨਾ ਕਾਮ ਮਿਲ ਸਾਜ ਸੰਗ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਾਪ ਤਪ ਸੰਜਮ ਧਰਮ ਨਾ ਕਮਾਇਆ।

ਇੱਕ ਓਅੰਕਾਰੁ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚਾਉ ਪਏ ਹਮਰੀ ਕਰੋ ਹਾਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮਕਾ ਬਹੁ ਆਪ ਹਾਦੈ ਮੋਹਿ ਬਚਾ ਬਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਣ ਕਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੋਨ ਚੋਨ ਸਤਰ ਹਮਾਰੇ ਮਾਰੀਐ ਆਪ ਹਾਥੈ ਮੁਝੈ ਉਭਰੀਐ ਮਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਹਸਤੂ ਜੁ ਕਰੀਓ ਰੱਛਾ ਰਾਖ ਲਿਓ ਮੁਇ ਰਾਖਨਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਬਪਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸੁਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਤ ਜਛਨ ਉਪਜਾਇਓ ਆਦੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸੀਹੀ ਕੋ ਹਮਾਰੀ ਸਭ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਾਟ ਘਟ ਕੇ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰੇ ਸਥੂਲਾ ਸਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਨ ਜਬ ਯੁਧ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਵਾਦਾ ਨੀਲਾਨਾਦ ਅਸਮਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਮ ਨ ਪਾਪਤ ਬੇਦਾ ਤਾ ਕਉ ਕਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਕੇ ਬਿਤ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੁ ਰਾਵ ਕਹੀ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਭੁਜ ਖਾਨ ਬਹੁਰ ਰਾਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੁ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪ ਭਵਿਆ ਜੁਗਾ ਸਰੂਪ ਸਜਮ ਭਵਿਆ ਵਰੱਛਾ ਮੇਰੀ ਤੁਮ ਕਰੋ ਸਿੱਖਿ ਉਬਾਰ ਅਸਿੱਖਿਆ ਸੰਘਰੋ ਦੁਸ਼ਟ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਨ ਘਾਤਾ ਜੇ ਅਸਤੁ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕ ਨਹਿ ਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟਰੈ ਤਤ ਕਾਲਾ ਕ੍ਰਿਪਾ ਦ੍ਰਿਸ਼ਟਨ ਜਾਹਿ ਨੇ ਹਰਿ ਹੁਤਾ ਕਿਤਾਬ ਤਨਕ ਮਹਿ ਹਰਿ ਹੁਰਿਤ ਸਿੱਧ ਕਰਮੋ ਸਭ ਹੋਈ ਦੁਸ਼ਾਸ਼ ਵੈ ਸਕੈ ਨਾ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦੈ ਲੇ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਉ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਉ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਰਾਮ ਬਨੇ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹੈਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾ ਹੀ ਆ।

ਹਰ ਨਾਮ ਰਹੁ ਤੂੰ ਮੰਨੇ ਰੇ ਦੁੱਖ ਸਭ ਵਿਸਾਰਨ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾਂ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸੁਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਦਾ ਤੇਰਾ ਸਭ ਕੁਛ ਹੈ ਜੇ ਤੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਹੈ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਐ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸਾਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸਾਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ ਪੰਚ ਤੂੰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾ ਤਹ ਸੁਖ ਹੋਆ ਤਿਤ ਘਰੋ ਅਨਹਦ ਵਾਜੇ ਅਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ

ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਭ ਆਧਾਰੂ ਜੇ ਕੋ ਖਾਵੈ ਜੇ ਕੋ ਪੁੰਚਾਏ ਤਿਸ ਕਾ ਹੋਏ ਉਧਾਰੂ ਇਹ ਵਸਤ ਜੀ ਨ ਜਾਏ।

ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕੀਤੋ ਹੀ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਾਇਓ ਹੀ ਤਰਸ ਪਾਇਆ ਮੈਂ ਰਾਮ ਤੋ ਹੋਈ ਸਤਿਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ

ਭਉ ਜਲ ਬੇਖਮ ਅਸਗਾ ਗੁਰਸਬ ਦੀ ਪਾਰ ਪਾਏ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮਹਿ

ਤਿਸ ਸਾਹਿਬ ਕੀ ਟੇਕ ਨਾਨਕ ਮਰੇ ਮਾਹੇ ਜਿਸ ਸਿਮਰ

ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਅਰਦਾਸ। ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰਉ, ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਕਰਨਾ ਉਹਨੇ ਦਿਆਵੈ ਧਾਏ, ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਗਰੇ ਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਬ ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਲ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੰਗੇ, ਜੁਗੋ ਜੁਗੇ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਸਤਿਗੁਰੂ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ, ਬਾਣੀ ਪੜ੍ਹਦੇ ਆ, ਹਜ਼ੂਰੀ ਅੰਦਰ ਵਿਚਰਦੇ ਆ, ਹੋਈਆਂ ਭੁੱਲਾਂ ਚੁੱਕਾਂ ਬਖਸ਼ ਦੇਣੀਆਂ, ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਜੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ, ਸਰਬੱਤ ਸਾਰ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਰੇਖੇ ਵਿੱਚ ਲਾਵਣਾ, ਸਰਬੱਤ ਸਾਰ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸਕਾਂ ਨੇ ਹਰ ਮੈਦਾਨੇ ਦੀਵਾਨੇ ਫਤਿਹ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਰੱਖ ਕੇ, ਗੁਰਮਤ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ, ਮਾਤਾ ਪਿਤਾ ਦੇ ਅੱਗੇ ਕਾਰੀ ਬਣਾਉਣਾ, ਸਤਿਗੁਰੂ ਜੀ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ, ਪੰਥ ਅੰਦਰ ਏਕਤਾ ਤਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ, ਸਮੂਹਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਨੀ, ਗ੍ਰਹਿ ਪਾਤਸ਼ਾਹ ਜੀ ਤਿਨ੍ਹਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ, ਬਖਸ਼ਿਆ ਖਜ਼ਾਨਾ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਿਰਪਾ ਕਰੋ, ਦਾਰਾ ਹੀ ਸੰਗਤ ਨੂੰ ਸੀਸ ਬਖਸ਼ਦਿਆਂ ਪਾਵਨ ਪਵਿੱਤਰ ਮੁੱਖ ਆਪ ਬਖਸ਼ਿਸ਼ ਕਰਕੇ ਕਿਰਤਾਰਤ ਕਰੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ।

ਏਕ ਨਾਮ ਆਧਾਰ ਪਉ ਜਲ ਤਰਬੀਏ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ, ਗੁਰੂ ਪਿਆਰੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਭ ਅਡਭਾਗੇ ਹੋ ਸੰਧਿਆ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਪਾਵਨ ਬਾਣੀ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ, ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਾ ਬਣਾਇਆ। ਆਪ ਨੂੰ ਸੰਗਤਾਂ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਸੁੱਖ ਸਾਗਰ ਦੇ ਸੇਵਾਦਾਰਾਂ ਵੱਲੋਂ ਜੀਓ ਆਇਆ। ਆਓ ਸਾਧ ਸੰਗਤ ਜੀ, ਸੰਧਿਆ ਵੇਲੇ ਪਾਵਨ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਾਵਨ ਗੁਰਬਾਣੀ ਸ਼ਬਦ ਕੀਰਤਨ ਦੇ ਨਾਲ ਆਪ ਨੂੰ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਜੋ ਬੱਚੇ ਗੁਰਦੁਆਰਾ ਸਾਹਿਬ ਵਿਖੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਦੀ ਸਿਖਲਾਈ ਲੈ ਰਹੇ ਨੇ, ਉਹ ਬੱਚੇ ਆਪ ਜੀਆਂ ਨੂੰ 6:30 ਵਜੇ ਤੱਕ ਨਿਹਾਲ ਕਰਨਗੇ। ਉਪਰੰਤ 6:30 ਵਜੇ ਤੋਂ ਲੈ ਕਰਕੇ 7 ਵਜੇ ਤੱਕ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ, ਅਤੇ ਉਪਰੰਤ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਤਰਲੋਚਨ ਸਿੰਘ ਮਹੰਤ ਜੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਉਹ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਰਹੇ ਨੇ। ਅੱਜ ਉਹਨਾਂ ਦੀ ਇਸ ਸਥਾਨ 'ਤੇ ਅਖੀਲੀ ਹਾਜ਼ਰੀ ਹੈ, ਸੋ ਉਹ ਵੀ 7 ਤੋਂ 8 ਕਥਾ ਦੀ ਹਾਜ਼ਰੀ ਭਰਨਗੇ। ਉਪਰੰਤ ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਬਦਨੀ ਕਲਾਂ ਵਾਲੇ ਆਪਸੂ ਸੰਗਤਾਂ ਨੂੰ ਨਿਹਾਲ ਕਰਨਗੇ। ਸਾਧ ਸੰਗਤ ਜੀ, ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਦਿਨਾਂ 'ਚ ਜੋ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਨੇ, 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਅਭਿਲਾਖੀਆਂ ਨੇ ਗੁਰੂ ਵਾਲੇ ਬਣਨਾ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾ ਸਕਦੇ ਨੇ। 28 ਜੂਨ ਦਿਨ ਐਤਵਾਰ ਹਰ ਸਾਲ ਦੀ ਤਰ੍ਹਾਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਹੋਵੇਗਾ, ਅਤੇ 1 ਜੂਨ ਤੋਂ ਲੈ ਕਰਕੇ 7 ਜੂਨ ਸੋਮਵਾਰ ਤੋਂ ਲੈ ਕਰਕੇ ਐਤਵਾਰ ਤੱਕ ਨੈਕਸਟ ਵੀਕ ਭਾਈ ਹਰਵਿੰਦਰਪਾਲ ਸਿੰਘ ਜੀ ਲਿਟਲ ਵੀਰ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਾਲੇ, ਉਹ ਵੀ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਿਆ ਕਰਨਗੇ। ਸੋ ਆਓ ਹੁਣ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਬੱਚਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹਨਾਂ ਦਾ, ਬੱਚਿਆਂ ਦਾ, ਜਿਨ੍ਹਾਂ ਨੇ ਬੜੇ ਹੀ ਰਸ ਭਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ। ਆਓ ਸਤਸੰਗ ਜੀ, ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਨੇ। ਅਤਿ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਾਲੇ, ਆਓ ਤਿੰਨਾਂ ਪਾਸੋਂ 7 ਵਜੇ ਤੱਕ ਆਪਾਂ ਕਥਾ ਵਿਚਾਰਾ ਸਰਵਣ ਕਰੀਏ। ਉਪਰੰਤ 7 ਵਜੇ ਤੋਂ ਲੈ ਕਰਕੇ 8 ਵਜੇ ਤੱਕ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਤਰਲੋਚਨ ਸਿੰਘ ਜੀ ਮਹੰਤ ਜੀ, ਮਿਸਲ ਸ਼ਹੀਦਾਂ ਤਰਨ ਦਲ ਬਾਬਾ ਬਕਾਲਾ ਸਾਹਿਬ ਵਾਲੇ, ਉਹ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਨਗੇ। ਸੋ ਉਹ ਵੀ 1 ਘੰਟੇ ਦੇ ਲਈ ਕਥਾ ਦੀ ਹਾਜ਼ਰੀ ਭਰਨਗੇ। ਉਪਰੰਤ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾ ਵਾਲੇ, ਉਹਨਾਂ ਦਾ ਢਾਡੀ ਜੱਥਾ ਸਮਾਪਤੀ ਤੱਕ ਢਾਡੀ ਜਥਪਾਰਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਦਿਨਾਂ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਉਹਨਾਂ ਵਿੱਚੋਂ 1 ਜੂਨ ਸੋਮਵਾਰ ਤੋਂ ਲੈ ਕਰਕੇ 7 ਜੂਨ ਦਿਨ ਐਤਵਾਰ ਤੱਕ ਭਾਈ ਸਾਹਿਬ ਭਾਈ ਹਰਵਿੰਦਰਪਾਲ ਸਿੰਘ ਲਿਟਲ ਵੀਰ ਜੀ, ਬੀਬੀ ਕੌਲਾ ਜੀ ਭਲਾਈ ਕੇਂਦਰ ਟਰੱਸਟ ਵਾਲੇ, ਉਹ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਪ੍ਰੇਮੀਆਂ ਨੇ ਗੁਰੂ ਦਾ ਖਾਸ ਰੂਪ ਬਣਨਾ ਹੋਵੇ, ਗੁਰੂ ਵਾਲੇ ਬਣਨਾ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ, ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾ ਸਕਦੇ ਨੇ। ਅਤੇ 28 ਜੂਨ ਦਿਨ ਐਤਵਾਰ ਨੂੰ ਸਲਾਨਾ ਨਗਰ ਕੀਰਤਨ ਹੋਵੇਗਾ। ਸੋ ਆਓ ਹੁਣ ਭਾਈ ਰਵਿੰਦਰ ਸਿੰਘ ਜੀ ਇਹਨਾਂ ਪਾਸੋਂ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਹਾਜ਼ਰਾ ਹਜ਼ੂਰ, ਸਹਰਾ ਜ਼ਹੁਰ, ਸਰਬ ਕਲਾ ਭਰਪੂਰ, ਸਰਬ ਸਾਂਝੀਵਾਲਤਾ ਦੇ ਰਾਹਬਰ, ਗਿਆਨ ਦੇ ਮੁਜਸਮੇ, ਜਗਤ ਗੁਰੂ, ਸ਼ਬਦ ਗੁਰੂ, ਭਗਤ ਵਸ਼ਲ, ਪਤਿਤ ਪਾਵਨ, ਦੀਨਾ ਬੰਧੂ, ਕੋਟ ਬ੍ਰਹਿਮੰਡਾਂ ਦੇ ਮਾਲਕ ਪਾਤਸ਼ਾਹ, ਗੁਰਤਾ ਗੱਦੀ ਤਖਤਾਂ 'ਤੇ ਸੁਭਾਏਮਾਨ ਹੋ ਰਹੇ ਸਤਿਗੁਰੂ, ਦਸਾਂ ਹਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰ ਵਾਲੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਕਿਰਪਾਲਤਾ ਦਾ ਸਦਕਾ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਜੁੜ ਬੈਠ ਕੇ ਆਪ ਜੀ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਇਕਾਗਰਤਾ ਦੇ ਨਾਲ ਬੱਚਿਆਂ ਪਾਸੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਲੜੀਵਾਰ ਚੱਲ ਰਹੀ ਵਿਚਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਪਾਠ ਰੂਪ ਦੇ ਵਿੱਚ ਆਪ ਜੀ ਨੇ ਪਾਵਨ ਪੌੜੀ ਨੂੰ ਸਰਵਣ ਕੀਤਾ। ਗੁਰਮੂਰਤ ਪੂਰਨ ਬ੍ਰਹਮ ਘਟ ਘਟ ਅੰਦਰ ਸੂਰਜ ਸੁੱਜੈ, ਔਰ ਅਖੀਰਲੀਆਂ ਪੰਕਤੀਆਂ ਦੇ ਵਿੱਚ ਮੋਲ ਭਾਉ ਜੋ ਤੱਤ ਬਖਸ਼ਿਸ਼ ਕੀਤਾ ਹੈ, ਗੁਰਮੁਖ ਸੁਖ ਫਲ ਪਿਰਮ ਰਸ, ਜੀਵਨ ਮੁਕਤ ਭੁਗਤ ਗਰ ਸੁਝੈ। ਸਤਿਗੁਰਾਂ ਦੇ ਸਨਮੁਖ ਹੋ ਕੇ ਸਿੱਖ ਜੀਵਨ ਦੇ ਅੰਦਰ ਗੁਰੂ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ, ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਜੀਵਨ ਨੂੰ ਸਫਲਾ ਕਰਦਾ ਹੈ, ਔਰ ਇਸੇ ਵਾਸਤੇ ਆਪਾਂ ਸਾਰੇ ਸਤਿਗੁਰਾਂ ਦੇ ਸਨਮੁਖ ਹਾਜ਼ਰੀਨ ਹੁੰਦੇ ਹਾਂ। ਜੀਵਨ ਦੀ ਸਫਲਤਾ ਦੇ ਲਈ, ਜੀਵਨ ਦਾ ਭਲਾ ਕੀ ਹੈ, ਗੁਰਬਾਣੀ ਦੇ ਅੰਦਰ ਜੋ ਸਤਿਗੁਰੂ ਗੁਰਦੇਵ ਪਾਤਸ਼ਾਹ ਨੇ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਨੇ, ਭਗਤ ਜੀ ਨੇ ਇੱਕ ਬੜਾ ਪਿਆਰਾ ਬਚਨ ਕੀਤਾ, ਸਫਲ ਜਨਮ ਮੋਕੋ ਗੁਰ ਕੀਨਾ, ਦੁੱਖ ਵਿਸਾਰ ਸੁਖ ਅੰਤਰ ਲੀਨਾ, ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉਂ ਜੀਉ ਸਮਾਨਾ। ਜੀਵਨ ਦੀ ਸਫਲਤਾ ਕੀ ਹੈ। ਗੁਰੂ ਦੀ ਬਖਸ਼ਿਸ਼ ਦੇ ਰਾਹੀਂ, ਗੁਰੂ ਦੀ ਰਹਿਮਤ ਦੇ ਰਾਹੀਂ, ਪਰਮੇਸ਼ਵਰ ਦੇ ਨਾਮ ਸਿਮਰਨ ਨੂੰ ਆਪਣੇ ਜੀਵਨ ਦੇ ਵਿੱਚ ਕਮਾ ਕੇ ਮਨੁੱਖਾ ਜੀਵਨ ਦੀ ਸਫਲਤਾ ਹੈ। ਭਗਤ ਜੀ ਕਹਿੰਦੇ ਨੇ, ਨਾਮ ਦੇ ਸਿਮਰਨ ਕਰ ਜਨ। ਨਾਮਦੇਵ ਨੇ ਸਿਮਰਨ ਕਰਕੇ, ਬੰਦਗੀ ਕਰਕੇ ਉਹਨੂੰ ਜਾਣ ਲਿਆ, ਸਮਝ ਲਿਆ। ਪਰਮੇਸ਼ਵਰ ਨੂੰ ਜਾਣਨਾ, ਪਰਮੇਸ਼ਵਰ ਨੂੰ ਸਮਝਣਾ ਜਿਹੜਾ ਸਾਡਾ ਮੂਲ ਹੈ। ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮੂਲ ਉਹ ਹੈ। ਆਪਾਂ ਸਮਝਣ ਦਾ ਯਤਨ ਤਾਂ ਬਹੁਤ ਕਰਦੇ ਹਾਂ ਸੰਸਾਰ ਦੇ ਵਿੱਚ, ਔਰ ਮੁਆਫ ਕਰਨਾ ਅੱਜ ਦੇ ਸਮੇਂ ਦੇ ਅੰਦਰ ਜਿਤਨਾ ਧਰਮ ਦਾ ਬੋਲਬਾਲਾ, ਜਿਤਨਾ ਧਰਮ ਦਾ ਪ੍ਰਚਾਰ ਦੁਨੀਆਂ ਦੇ ਵਿੱਚ ਕੀਤਾ ਜਾ ਰਿਹਾ, ਓਨਾ ਹੀ ਮਨੁੱਖ ਦੀ ਜ਼ਿੰਦਗੀ, ਮਨੁੱਖ ਦੇ ਜੀਵਨ ਦੇ ਵਿੱਚ ਅਗਿਆਨਤਾ, ਔਰ ਕੇਵਲ ਅਗਿਆਨਤਾ ਨਹੀਂ, ਮਨੁੱਖ ਭਰਮਾਂ ਦੇ ਵਿੱਚ, ਭੁਲੇਖਿਆਂ ਦੇ ਵਿੱਚ ਜੀਵਨ ਨੂੰ ਬਤੀਤ ਕਰ ਰਿਹਾ। ਅਧਿਆਤਮਿਕ ਜੀਵਨ ਭਗਤਾਂ ਨੇ, ਸਤਿਗੁਰਾਂ ਨੇ ਗੁਰੂ ਦੀ ਮੱਤ ਦੇ ਕੇ ਜਗਿਆਸੂ ਨੂੰ ਪਰਮਾਰਥ ਦੇ ਮਾਰਗ 'ਤੇ ਤੋਰਿਆ ਸੀ। ਅੱਜ ਮਨੁੱਖ ਭਟਕਿਆ ਹੋਇਆ ਹੈ, ਔਰ ਭਟਕ ਇੰਝ ਰਿਹਾ ਹੈ ਕਿ ਦੁਨੀਆਂ ਦੇ ਲੋਕ ਭੁਲੇਖੇ ਦੇ ਵਿੱਚ, ਭਰਮ ਦੇ ਵਿੱਚ, ਭਰਮ ਕੀ ਹੈ, ਬਹੁਤਾਤ ਦੇ ਅੰਦਰ ਮਨੁੱਖ ਪਾਣੀ ਨੂੰ ਰਿੜ ਕਰੇ। ਚਾਹੀਦਾ ਤਾਂ ਇਹ ਸੀ ਦੁੱਧ ਨੂੰ ਰਿੜਕੇ ਆ ਮੱਖਣ ਦੀ ਪ੍ਰਾਪਤੀ ਹੋਣੀ ਹੈ, ਪਰ ਮਨੁੱਖ ਪਾਣੀ ਨੂੰ ਰਿੜਕੀ ਜਾ ਰਹੇ। ਐਸਾ ਨਹੀਂ ਹੈ ਦੁਨੀਆਂ ਦੇ ਲੋਕ ਧਰਮ ਦੇ ਕੰਮ ਨਹੀਂ ਕਰ ਰਹੇ, ਧਰਮ ਦੇ ਨਾਮ 'ਤੇ ਬਹੁਤ ਕੁਝ ਕੀਤਾ ਜਾ ਰਿਹਾ, ਕਰ ਰਹੇ ਨੇ ਲੋਕ ਵੱਖੋ ਵੱਖ ਧਰਮਾਂ ਦੇ ਵਿੱਚ ਆਪੋ ਆਪਣੇ ਅਕੀਦੇ ਦੇ ਮੁਤਾਬਕ। ਹਰ ਇੱਕ ਮਨੁੱਖ ਧਰਮ ਦਾ ਕੰਮ ਕਰ ਰਿਹਾ, ਪਰ ਸਫਲਤਾ ਦੀ ਪ੍ਰਾਪਤੀ ਨਹੀਂ ਹੋ ਰਹੀ। ਸਫਲਤਾ ਦਾ ਮੂਲ ਕੀ ਹੈ? ਸਿਮਰਨ ਕਰ ਜਾਣਾ, ਸਿਮਰਨ ਦੇ ਰਾਹੀਂ, ਬੰਦਗੀ ਦੇ ਰਾਹੀਂ, ਕਿਉਂਕਿ ਜਿਸ ਦੇ ਨਾਲ ਜੁੜਨਾ ਹੈ ਉਹਦੀ ਪਛਾਣ ਹੋਣੀ ਲਾਜ਼ਮੀ ਹੈ। ਜਦੋਂ ਤੱਕ ਅਸੀਂ ਉਹਨੂੰ ਜਾਣਦੇ ਨਹੀਂ, ਪਛਾਣਦੇ ਨਹੀਂ, ਤਾਂ ਉਹਦੇ ਨਾਲ ਰਿਸ਼ਤਾ ਵੀ ਨਹੀਂ ਬਣਦਾ। ਪਰਮੇਸ਼ਵਰ ਨੂੰ ਜਾਣਨਾ, ਔਰ ਜਾਣਨ ਦੇ ਲਈ ਸਤਿਗੁਰੂ ਨੇ ਸਾਧ ਸੰਗਤ ਦਿੱਤੀ ਹੈ। ਸੰਗਤ ਦੇ ਵਿੱਚ ਪਰਮੇਸ਼ਵਰ ਦੀ ਵਿਚਾਰ ਹੁੰਦੀ ਹੈ। ਪਰਮੇਸ਼ਵਰ ਦੀ ਵਿਚਾਰ ਇਸ ਲਈ ਕਿ ਉਹਨੂੰ ਜਾਣਿਆ ਜਾ ਸਕੇ, ਉਹਦੇ ਨਾਲ ਸਾਂਝ ਬਣ ਜਾਏ, ਸਮਝ ਆਵੇ। ਪਰ ਅੱਜ ਮਨੁੱਖ ਨਾ ਸਮਝ ਰਿਹਾ ਅਤੇ ਨਾ ਉਹਦੀ ਪਛਾਣ ਹੋ ਰਹੀ ਹੈ। ਇੱਕ ਅਰਦਾਸ ਆਪਾਂ ਰੋਜ਼ ਕਰਦੇ ਹਾਂ ਬਾਣੀ ਦੇ ਰਾਹੀਂ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬੁਝਾਈ ਦਾ ਅਰਥ ਹੈ ਸਮਝ ਲੱਗ ਜਾਣੀ, ਅਤੇ ਜਦੋਂ ਸਮਝ ਲੱਗ ਗਈ ਫਿਰ ਉਹਦੇ ਨਾਲ ਰਿਸ਼ਤਾ ਵੀ ਬਣ ਆਉਂਦਾ ਹੈ। ਜਿਸ ਦਿਨ ਗੁਰੂ ਦੇ ਨਾਲ ਰਿਸ਼ਤਾ ਬਣ ਗਿਆ ਫਿਰ ਪਿਆਰ ਦੇ ਵਿੱਚ ਵਾਧਾ ਆਉਂਦਾ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਮਨੁੱਖ ਕੇਵਲ ਫੋਕੇ ਰਿਸ਼ਤਿਆਂ ਦੇ ਵਿੱਚ ਜਿਹਨੂੰ ਧਰਮ ਦੇ ਨਾਮ 'ਤੇ ਪਾਖੰਡ ਭਰਮ ਕਹਿ ਲਈਏ ਭੁੱਲਿਆ ਹੋਇਆ। ਜਗਤ ਨੂੰ ਜੀਵਨ ਦੇਣ ਵਾਲਾ ਭਗਤ ਨਾਮਦੇਵ ਕਹਿੰਦੇ ਨੇ, ਜਗ ਜੀਵਨ ਸਿਉ ਜੀਉ ਸਮਾਨਾ, ਜਿਹੜਾ ਜਗਤ ਨੂੰ ਜੀਵਨ ਦੇ ਰਿਹਾ ਹੁਣ ਉਹਦੇ ਨਾਲ ਸਾਂਝ ਪਾਉਣੀ ਹੈ, ਉਹਨੂੰ ਸਮਝਣਾ ਹੈ। ਅਤੇ ਸਮਝਣ ਦੇ ਲਈ ਸਤਿਗੁਰੂ ਨੇ ਸਿੱਖ ਨੂੰ ਸਾਧ ਸੰਗਤ ਬਖਸ਼ਿਸ਼ ਕੀਤੀ ਹੈ, ਬਹੁਤ ਲਾਜ਼ਮੀ ਹੈ। ਗੁਰੂ ਕੀ ਸੰਗਤ ਦੇ ਵਿੱਚ ਜੁੜ ਬੈਠ ਕੇ ਜੋ ਪਰਮੇਸ਼ਵਰ ਦੀ ਵਿਚਾਰ, ਵਿਚਾਰ ਕੀ ਹੈ, ਗੁਣਾਂ ਦੀ ਵਿਚਾਰ, ਗੁਣਾਂ ਦੇ ਰਾਹੀਂ ਉਹਨੂੰ ਸਮਝਣਾ ਹੈ, ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਇਸੇ ਵਾਸਤੇ ਆਪਾਂ ਸਤਿਗੁਰੂ ਦੇ ਦਰ 'ਤੇ ਆਉਂਦੇ ਹਾਂ ਕਿ ਸਤਿਗੁਰੂ ਦੇ ਗੁਣ ਗੁਰਮਤਿ ਦੇ ਰਾਹੀਂ ਜੋ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ, ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਧਾਰਨ ਕਰ ਲਈਏ। ਪਰ ਅਸੀਂ ਆਪਣੇ ਅਵਗੁਣਾਂ ਨੂੰ ਛੱਡਣ ਦੇ ਲਈ ਰਾਜ਼ੀ ਨਹੀਂ ਹਾਂ, ਅਤੇ ਨਾ ਸਤਿਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਹਾਂ, ਫਿਰ ਉਹ ਕੀ ਰਹੇ, ਬਸ ਪਾਣੀ ਰਿਲਕਿਆ ਜਾ ਰਿਹਾ। ਨਿਰੰਤਰ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਹਰ ਰੋਜ਼ ਧਰਮ ਦੇ ਕੰਮ ਕੀਤੇ ਜਾ ਰਹੇ ਨੇ, ਪ੍ਰਾਪਤੀ ਉਹ ਬਹੁਤ ਘੱਟ ਹੈ। ਵਿਚਾਰ ਤਾਂ ਇਹ ਚਾਹੀਦੀ ਹੈ, ਸਤਿਗੁਰੂ ਦੇ ਉਪਦੇਸ਼, ਸਤਿਗੁਰੂ ਦੀ ਸਿੱਖਿਆ ਜੋ ਮਹਾਰਾਜ ਨੇ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਉਹ ਸਾਡੇ ਜੀਵਨ ਦੇ ਅੰਦਰ ਟਿਕ ਜਾਏ। ਜਿਹਨੂੰ ਭਾਈ ਗੁਰਦਾਸ ਜੀ ਨੇ ਆਖੇ ਗੁਰਮੁਖ ਸੁਖ ਫਲ ਪਰਮ ਰਸ, ਰਸ ਜਿਹੜਾ ਹੈ, ਆਨੰਦ ਜਿਹੜਾ ਹੈ, ਉਹ ਪ੍ਰੇਮ ਦੇ ਵਿੱਚ ਹੈ। ਅਤੇ ਗੁਰਮੁਖੀ ਜੀਵਨ ਦੇ ਵਿੱਚ ਸਤਿਗੁਰੂ ਨੇ ਸਿੱਖ ਅਤੇ ਗੁਰੂ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ ਹੈ, ਪ੍ਰੇਮ ਦੇ ਵਿੱਚ ਆਨੰਦ ਹੈ। ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਭ ਪਾਇਓ, ਮਿਲਾਪ ਉਹਨਾਂ ਦਾ ਹੁੰਦਾ ਹੈ। ਸਤਿਗੁਰਾਂ ਨੂੰ ਸਿੱਖਾਂ ਨੇ ਸਵਾਲ ਕੀਤਾ, ਪਾਤਸ਼ਾਹ ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਵਿਚਾਰਦੇ ਹਾਂ, ਪਰ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ ਹੈ, ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਹੈ। ਅਤੇ ਤਬਦੀਲੀ ਉਦੋਂ ਹੁੰਦੀ ਹੈ ਜਦੋਂ ਸਤਿਗੁਰੂ ਦੇ ਉਪਦੇਸ਼ ਪ੍ਰੇਮ ਦੇ ਨਾਲ ਸੁਣ ਕੇ ਉਹਨਾਂ ਨੂੰ ਜੀਵਨ ਦੇ ਵਿੱਚ ਕਮਾ ਲਈਏ। ਜੇ ਕੇਵਲ ਸੁਣ ਲਿਆ ਪਰ ਹਿਰਦਿਆਂ ਦੇ ਵਿੱਚ ਨਾ ਉਹਨੂੰ ਵਸਾਇਆ, ਨਾ ਉਹਨੂੰ ਮੰਨਿਆ, ਪਰ ਜੀਵਨ ਤਬਦੀਲ ਕਿਵੇਂ ਹੋਵੇ। ਮਨ ਕਰਕੇ ਮਨੁੱਖ ਭਟਕਦਾ ਰਹਿੰਦਾ ਹੈ। ਸਿੱਖ ਕਹਿੰਦੇ ਨੇ, ਮਹਾਰਾਜ ਸਾਡੇ ਜੀਵਨ ਦੇ ਵਿੱਚ ਕੋਈ ਤਬਦੀਲੀ ਨਹੀਂ, ਕੋਈ ਬਦਲਾਅ ਨਹੀਂ। ਸਤਿਗੁਰੂ ਨੇ ਇੱਕ ਗੱਲ ਆਖੀ, ਜਦੋਂ ਬਾਣੀ ਨੂੰ ਪੜ੍ਹਨਾ, ਜਦੋਂ ਬਾਣੀ ਨੂੰ ਸੁਣਨਾ, ਵਿਚਾਰਨਾ, ਅੰਦਰ ਇੱਕ ਭਾਵਨਾ ਪ੍ਰਗਟ ਹੋਵੇ, ਜਿਮ ਨਿਸਦਿਨ ਕਰ ਕਾਜ ਸਵਾਰੇ, ਤਿਆਗੋ ਕਬਹੁ ਨਾ ਲਾਗਹਿ ਪਿਆਰੇ। ਆਪਾਂ ਸਾਰੇ ਦੁਨਿਆਵੀ ਲੋਕ ਹਾਂ, ਆਪਣੇ ਘਰ ਪਰਿਵਾਰਾਂ ਦੇ ਵਿੱਚ ਸਾਰੇ ਕੰਮ ਕਰਦੇ ਹਾਂ, ਔਰ ਆਪਣੇ ਘਰ ਦਾ ਕੰਮ ਕਰਨਾ ਜਿਹਨੂੰ ਮਨੁੱਖ ਆਪਣਾ ਸਮਝਦੇ, ਬੜੀ ਲਗਨ ਦੇ ਨਾਲ ਕਰਦੇ, ਧਿਆਨ ਦੇ ਨਾਲ ਕਰਦੇ, ਸਾਵਧਾਨਤਾ ਦੇ ਨਾਲ ਕਰਦੇ। ਜਿਵੇਂ ਨਿਸ ਦਿਨ ਕਰ ਕਾਜ ਸਵਾਰੇ, ਜਿਵੇਂ ਮਨੁੱਖ ਦਿਨ ਰਾਤ ਆਪਣੇ ਘਰ ਦੇ ਕੰਮਾਂ ਨੂੰ ਸਵਾਰਨ ਦੇ ਵਿੱਚ ਚਿੱਤ ਲਾਉਂਦਾ, ਇਕਾਗਰ ਹੁੰਦਾ ਧਿਆਨ ਦੇ ਨਾਲ, ਸਾਵਧਾਨਤਾ ਦੇ ਨਾਲ, ਅਤੇ ਆਗੋ ਕਬਹੋਂ ਨਾ ਲਾਗੈ ਪਿਆਰੇ, ਉਹਨੂੰ ਛੱਡਣਾ ਕਦੇ ਮਨੁੱਖ ਨੂੰ ਚੰਗਾ ਨਹੀਂ ਲੱਗਦਾ। ਇੱਥੋਂ ਤੱਕ ਸਤਸੰਗਤ ਦੇ ਵਿੱਚ ਜਾਣਾ ਹੋਵੇ, ਮਨੁੱਖ ਘਰ ਦੇ ਜ਼ਰੂਰੀ ਕੰਮ ਕਰਕੇ ਛੱਡ ਦਿੰਦਾ ਹੈ, ਨਹੀਂ ਅੱਜ ਜ਼ਰੂਰੀ ਕੰਮ ਸੀ। ਮਨੁੱਖ ਸੇਵਾ 'ਤੇ ਜਾਣਾ ਵੀ ਛੱਡ ਦਿੰਦਾ ਹੈ, ਸਤਸੰਗਤ ਦੇ ਵਿੱਚ ਵੀ ਛੱਡ ਦਿੰਦਾ ਹੈ, ਗੁਰੂ ਕੋਲ ਜਾਣਾ ਵੀ ਛੱਡ ਦਿੰਦਾ ਹੈ। ਤਿਆਗੋ ਕਬਹੋਂ ਨਾ ਲਾਗੈ ਪਿਆਰੇ, ਚੰਗੇ ਨਹੀਂ ਲੱਗਦੇ। ਮਹਾਰਾਜ ਕਹਿੰਦੇ ਨੇ ਕਿਤੇ ਸਿੱਖ ਦੇ ਅੰਦਰ ਇਹੋ ਜਿਹੀ ਭਾਵਨਾ ਬਣ ਆਏ, ਤਥਾ ਪਿਆਰ ਧਰੋ ਗੁਰਬਾਣੀ, ਇਹੋ ਜਿਹਾ ਪਿਆਰ ਕਿਤੇ ਗੁਰੂ ਦੇ ਸ਼ਬਦ ਨਾਲ ਸਿੱਖ ਦਾ ਬਣ ਆਏ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀਚੈ ਰੁਚ ਠਾਨੀ। ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸੁਣਨਾ, ਪੜ੍ਹਨ ਦੀ ਅਤੇ ਸੁਣਨ ਦੀ ਰੁਚੀ ਹੋਵੇ, ਅੰਦਰ ਪ੍ਰੇਮ ਹੋਵੇ, ਸਤਿਗੁਰੂ ਦੇ ਉਪਦੇਸ਼ ਨੂੰ ਮੈਂ ਸੁਣਨਾ ਹੈ, ਸਤਿਗੁਰੂ ਦੇ ਉਪਦੇਸ਼ ਨੂੰ ਵਿਚਾਰਨਾ ਹੈ, ਤਥਾ ਪਿਆਰ ਧਰੋ ਗੁਰਬਾਣੀ, ਪੜ੍ਹਨ ਸੁਣਨ ਕੀਚੈ ਰੁਚ ਠਾਨੀ। ਪਰ ਕੇਵਲ ਪੜ੍ਹ ਲੈਣਾ, ਕੇਵਲ ਸੁਣ ਲੈਣਾ ਇੱਥੇ ਹੀ ਬਸ ਨਹੀਂ, ਇਸ ਤੋਂ ਅਗਲਾ ਪੜਾਅ ਜੋ ਸਿੱਖ ਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਗੁਰਬਾਣੀ ਦਾ ਅਨਮੋਲ ਖਜ਼ਾਨਾ, ਵਡਮੁੱਲੀ ਦਾਤ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਸਜੇਵੜ ਅਵਰ ਨਾ ਕੋਈ। ਔਰ ਬਾਣੀ ਦੇ ਪ੍ਰਤੀ ਜਦੋਂ ਸਤਿਗੁਰੂ ਨੇ ਕਿਰਪਾਲਤਾ ਕੀਤੀ, ਪੂਰਾ ਥਾਟ ਬਣਾਇਆ, ਪੂਰਾ ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੇ। ਸੋ ਸਤਿਗੁਰ ਮਾਹੇ ਸਮਾਨਾ, ਜਿਹੜੇ ਸਤਿਗੁਰੂ ਦੀ ਮਤ, ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ, ਸਤਿਗੁਰ ਕੀ ਜਿਸਨੋ ਮਤ ਆਵੇ। ਆਪਣੀ ਮਤ ਲੈ ਕੇ ਤਾਂ ਅਸੀਂ ਸਾਰੀ ਜ਼ਿੰਦਗੀ ਜਿਉਂਦੇ ਹਾਂ, ਪਰ ਸਿੱਖ ਜਦੋਂ ਗੁਰੂ ਕੇ ਚਰਨਾਂ ਦੇ ਵਿੱਚ ਆਉਂਦਾ ਤੇ ਮਹਾਰਾਜ ਇੱਕ ਗੱਲ ਕਹਿੰਦੇ ਨੇ ਸਿੱਖਾ, ਆ ਜਦੋਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤੀ, ਨਤਮਸਤਕ ਹੋਇਆ, ਇੱਕ ਗੱਲ ਸਮਝ ਲੈ, ਉਹ ਆਪਣੀ ਮਤ ਛੱਡ ਦਿੱਤੀ। ਪਰ ਅਸੀਂ ਛੱਡਦੇ ਨਹੀਂ, ਆਪਣੀ ਮਤ ਨਹੀਂ ਛੱਡਦੇ, ਇਹ ਬਹੁਤ ਔਖਾ ਹੈ। ਸਤਿਗੁਰੂ ਅਤੇ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਕਰਦੇ ਨੇ, ਮਨ ਕੀ ਮਤ ਤਿਆਗੋ ਹਰ ਜਨ, ਪਰ ਬੜਾ ਔਖਾ ਹੈ। ਸਤਿਗੁਰ ਕੀ ਜਿਸਨੋ ਮਤ ਆਵੇ ਸੋ ਸਤਿਗੁਰ ਮਾਹੇ ਸਮਾਨ, ਜਿਹਨੇ ਸਤਿਗੁਰੂ ਦੀ ਮਤ ਨੂੰ ਧਾਰਨ ਕਰ ਲਿਆ ਉਹ ਗੁਰੂ ਦੇ ਵਿੱਚ ਸਮਾ ਜਾਂਦਾ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦਿਆਂ ਦੇ ਵਿੱਚ ਵਸਾ ਲੈਣ, ਆਪਣੀ ਮਤ ਛੱਡ ਕੇ। ਗੁਰੂ ਦੀ ਮਤ ਤਾਂ ਹੀ ਪ੍ਰਾਪਤ ਹੋਵੇਗੀ, ਉਦੋਂ ਧਾਰਨ ਕਰਾਂਗੇ, ਆਪਣੀ ਛੱਡਾਂਗੇ, ਪਰ ਆਪਣੀ ਮਤ ਨਾਲ ਲੈ ਕੇ ਤੁਰੇ ਫਿਰਦੇ ਹਾਂ। ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ, ਜਿਹਨੇ ਆਪਣੇ ਅੰਦਰ ਬਾਣੀ ਨੂੰ ਵਸਾ ਲਿਆ। ਸਤਿਗੁਰਾਂ ਨੇ ਸਿੱਖਾਂ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਰੱਬੀ ਬਾਣੀ ਹੈ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਬਾਣੀ ਦੇ ਵਿੱਚ ਅਰਥ ਬੋਧ ਵਿਚਾਰ ਬਖਸ਼ਿਸ਼ ਕੀਤੇ ਨੇ, ਉਸ ਵਿਚਾਰ ਨੂੰ ਆਪਣੇ ਹਿਰਦਿਆਂ ਦੇ ਵਿੱਚ ਧਾਰਨ ਕਰਨਾ। ਬਾਰ ਬਾਰ ਉਰ ਕਰੋ ਵਿਚਾਰਾ, ਵਿਚਾਰ ਕੀ ਕਰਨੀ ਹੈ, ਕਿਆ ਗੁਰ ਕਹੈ ਕਰੈ ਹਮ ਕਹਾਂ। ਆਪਾਂ ਦੁਨੀਆਂ ਦੇ ਲੇਖੇ ਜੋਖੇ ਤਾਂ ਕਰ ਲੈਂਦੇ ਹਾਂ, ਘਰ ਪਰਿਵਾਰ ਦੇ ਵੀ ਲੇਖੇ ਜੋਖੇ ਕਰਦੇ ਹਾਂ, ਲੈਣ ਦੇਣ ਸਾਰਾ ਯਾਦ ਰੱਖਦੇ ਹਾਂ, ਚੇਤੇ ਰੱਖਦੇ ਹਾਂ। ਕਿਤੇ ਸਿੱਖ ਦੇ ਜੀਵਨ ਦੇ ਅੰਦਰ ਇਹ ਵੀ ਵਿਚਾਰ ਹੋਵੇ, ਕਿਆ ਗੁਰ ਕਹੈ ਕਰੈ ਹਮ ਕਹਾਂ, ਸਤਿਗੁਰੂ ਕਹਿੰਦੇ ਕੀ ਨੇ ਅਤੇ ਅਸੀਂ ਕਰਦੇ ਕੀ ਹਾਂ। ਕਦੇ ਇਹ ਵਿਚਾਰ ਆਪਣੇ ਮਨ ਦੇ ਵਿੱਚ ਵਿਚਾਰ ਲਈਏ। ਗੁਰੂ ਨੇ ਆਖਿਆ ਕੀ ਹੈ, ਗੁਰੂ ਨੇ ਉਪਦੇਸ਼ ਕੀ ਕੀਤਾ ਹੈ, ਅਸੀਂ ਕਰ ਕੀ ਰਹੇ ਹਾਂ। ਸਤਿਗੁਰੂ ਦੀ ਸਿੱਖਿਆ ਕੀ ਹੈ ਅਤੇ ਅਸੀਂ ਆਪਣੇ ਜੀਵਨ ਦੇ ਅੰਦਰ ਕਿਹੜੀ ਸਿੱਖਿਆ ਨੂੰ ਧਾਰਨ ਕੀਤਾ ਹੋਇਆ। ਸਿੱਖ ਤਾਂ ਉਹ ਹੈ ਨਾ ਜਿਹੜਾ ਸਿੱਖੀ ਦੀ ਵਿਚਾਰ ਨੂੰ ਕਮਾ ਲਵੇ, ਦ੍ਰਿੜ ਕਰ ਲਏ। ਅਸਲ ਦੇ ਵਿੱਚ ਉਹ ਸਿੱਖ ਹੈ। ਔਰ ਜਿਸ ਦਿਨ ਅੰਦਰ ਇਹ ਭਾਵਨਾ ਬਣ ਆਉਂਦੀ ਹੈ ਕਿ ਸਿੱਖੀ ਦੀ ਵਿਚਾਰ ਨੂੰ ਆਪਣੇ ਅੰਦਰ ਦ੍ਰਿੜ ਕਰਨਾ ਹੈ, ਫਿਰ ਪਰਮੇਸ਼ਵਰ ਦੀ, ਕਿਉਂਕਿ ਗੁਰਬਾਣੀ ਦੇ ਅੰਦਰ ਪਰਮੇਸ਼ਵਰ ਦੀ ਵਿਚਾਰ ਹੈ, ਨਿਰੰਕਾਰ ਦੀ ਗੱਲ ਹੈ, ਉਹਦੇ ਨਾਲ ਸਾਂਝ ਬਣਦੀ ਹੈ। ਉਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮੁਖ ਸੁਖ ਫਲ। ਗੁਰਮੁਖਾਂ ਨੂੰ ਸੁੱਖਾਂ ਦਾ ਫਲ ਪ੍ਰਾਪਤ ਹੁੰਦਾ ਹੈ ਅਤੇ ਗੁਰਸਿੱਖਾਂ ਦੇ ਜੀਵਨ ਦੇ ਵਿੱਚ ਸੁੱਖ ਦੁਨਿਆਵੀ ਪਦਾਰਥਾਂ ਦੇ ਨਹੀਂ। ਜੇ ਦੁਨਿਆਵੀ ਪਦਾਰਥਾਂ ਦੇ ਵਿੱਚੋਂ ਮਨੁੱਖ ਨੂੰ ਸੁੱਖ ਮਿਲਣ, ਫਿਰ ਜਿਨ੍ਹਾਂ ਦੇ ਕੋਲ ਦੁਨਿਆਵੀ ਪਦਾਰਥ ਨੇ ਉਹ ਸਾਰੇ ਸੁਖੀ ਹੋਣੇ ਚਾਹੀਦੇ ਸੀ। ਪਰ ਮਨੁੱਖ ਦੇ ਕੋਲ ਜਿੰਨੇ ਵੱਧ ਦੁਨਿਆਵੀ ਪਦਾਰਥ ਅਤੇ ਦੁਨਿਆਵੀ ਸਹੂਲਤਾਂ ਜਿੰਨੀਆਂ ਵੱਧ ਨੇ, ਮਨੁੱਖ ਓਨਾ ਹੀ ਦੁਖੀ ਹੈ। ਕਾਰਨ, ਜਿਸ ਤੋਂ ਆਤਮਕ ਸੁੱਖ ਦੀ ਪ੍ਰਾਪਤੀ ਹੋਣੀ ਹੈ ਉਹਦੇ ਨਾਲੋਂ ਸਾਂਝ ਟੁੱਟੀ ਹੋਈ ਹੈ। ਬਣੇਗੀ ਕਿਵੇਂ? ਸਾਧ ਸੰਗਤ ਮਿਲ ਸਹਿਜ ਸਮੁੱਜੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਗੁਰੂ ਕੀ ਸੰਗਤ ਦੇ ਵਿੱਚ। ਔਰ ਗੁਰਮੁਖਾਂ ਦੇ ਜੀਵਨ ਦੀ ਵਿਚਾਰ ਹੁੰਦੀ ਹੈ ਸਾਧ ਸੰਗਤ ਦੇ ਵਿੱਚ। ਸਾਧ ਸੰਗਤ ਦੇ ਵਿੱਚ ਜੁੜ ਬੈਠ ਕੇ ਸਿੱਖ ਸਤਿਗੁਰੂ ਦੀ ਵਿਚਾਰ ਨੂੰ ਸੁਣ ਕੇ ਪੜ੍ਹ ਕੇ ਆਪਣੇ ਜੀਵਨ ਦੇ ਅੰਦਰ ਸਤਿਗੁਰੂ ਦੀ ਸਿੱਖਿਆ ਨੂੰ ਧਾਰਨ ਕਰਦਾ ਹੈ। ਜਿਸ ਦਿਨ ਅੰਦਰ ਇਹ ਵਿਚਾਰ ਹੋਣ ਲੱਗ ਪਈ, ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ। ਕਿਆ ਗੁਰ ਕਹੈ ਕਰੈ ਹਮ ਕਹਾਂ, ਫਿਰ ਸਨੇਹੇ ਸਨੇਹੇ ਮੋੜੈ ਮਨ ਮਾਹਾ। ਮਨ ਗੁਰੂ ਦੇ ਵੱਲ ਮੁੜ ਜਾਂਦਾ ਹੈ ਅਤੇ ਜਦੋਂ ਮਨ ਗੁਰੂ ਦੇ ਵੱਲ ਹੋਵੇ ਉਹਨੂੰ ਕਹਿ ਦਿੱਤਾ ਜਾਂਦਾ ਹੈ ਗੁਰਮੁਖ। ਉਹ ਗੁਰੂ ਦੇ ਸਨਮੁਖ ਹੈ। ਸਤਿਗੁਰੂ ਉਹ ਬਖਸ਼ਿਸ਼ ਕਰਨ, ਕਿਰਪਾ ਕਰਨ, ਗੁਰੂ ਦੇ ਸਨਮੁਖ ਹੋ ਕੇ ਗੁਰਮੁਖਾਂ ਵਾਲਾ ਜੀਵਨ ਬਤੀਤ ਕਰ ਸਕੀਏ। ਇੰਨੀਆਂ ਕੁ ਵਿਚਾਰਾਂ ਆਪ ਜੀ ਪ੍ਰਵਾਨ ਕਰਨੀਆਂ। ਗਲਤੀਆਂ ਭੁੱਲਾਂ ਦੀ ਖਿਮਾ, ਫਤਿਹ ਗਜਾਓ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਿੱਲੀ ਵਾਲੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਸਾਧਸੰਗਤ ਜੀ, ਸਮਾਂ ਹੋਇਆ ਹੈ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਜੀ ਬਾਬਾ ਤਰਲੋਚਨ ਸਿੰਘ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ, ਆਪ ਸਮੂਹ ਸੰਗਤਾਂ ਦੇ ਨਾਲ ਇੱਕ ਘੰਟੇ ਦੇ ਲਈ ਕਥਾ ਹਾਜ਼ਰੀ ਭਰਨਗੇ। ਸੋ ਜਿਹੜੀ ਸੰਗਤ ਗੁਰੂ ਕੇ ਲੰਗਰਾਂ ਵਿਖੇ ਸਜੀ ਹੋਈ ਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਿ ਜਲਦ ਤੋਂ ਜਲਦ ਉਹ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਆ ਜਾਣ। ਸੋ ਹੁਣ ਬਾਬਾ ਜੀ ਪਾਸੋਂ ਆਪਾਂ ਕਥਾ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਇਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਬਧਨੀ ਕਲਾਂ ਵਾਲੇ ਢਾਡੀ ਜਥਾ 15 ਮਿੰਟਾਂ ਦੇ ਲਈ ਢਾਡੀ ਵਾਰਾਂ ਨਾਲ ਨਿਹਾਲ ਕਰਨਗੇ। ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸਮੇਂ 'ਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਨੇ। 4 ਜੂਨ ਤੋਂ 6 ਜੂਨ ਤੱਕ June 1984 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਤੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। 6 ਜੂਨ ਨੂੰ ਭੋਗ ਪਾਏ ਜਾਣਗੇ। 1 ਜੂਨ ਸੋਮਵਾਰ ਤੋਂ ਲੈ ਕਰਕੇ 7 ਜੂਨ ਐਤਵਾਰ ਤੱਕ ਭਾਈ ਹਰਵਿੰਦਰਪਾਲ ਸਿੰਘ ਜੀ, ਲਿਟਲ ਬੀੜ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਾਲੇ, ਉਹ ਵੀ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। 27 ਜੂਨ ਦਿਨ ਸ਼ਨਿਚਰਵਾਰ ਸਵੇਰੇ 6 ਵਜੇ ਖੰਡੇ ਬਾਟੇ ਦੀ ਪਾਹੁਲ ਤਿਆਰ ਹੋਵੇਗੀ। ਸੋ ਜਿਨ੍ਹਾਂ ਵਿਲਾਖੀਆਂ ਨੇ, ਪ੍ਰੇਮੀਆਂ ਨੇ ਗੁਰਬਾਣੀ ਵਾਹਿਗੁਰੂ ਗੁਰੂ ਵਾਲਾ ਬਾਂਡਾ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਿ ਉਹ ਆਪਣੇ ਨਾਮ ਗੁਰਦੁਆਰਾ ਸਾਹਿਬ ਵਿਖੇ ਲਿਖਵਾ ਸਕਦੇ ਹਨ। ਅਤੇ 28 ਜੂਨ ਦਿਨ ਐਤਵਾਰ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਜਾਵੇਗਾ। ਸੋ ਹੁਣ ਬਾਬਾ ਜੀ, ਬਾਬਾ ਤਰਲੋਚਨ ਸਿੰਘ ਮਹੰਤ ਜੀ, ਤਿੰਨਾਂ ਪਾਸੋਂ ਆਪਾਂ ਕਥਾ ਵਿਚਾਰਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਗੁਰੂ ਕੇ ਸਾਜੀ ਨਵਾਜੀ ਸਾਧ ਸੰਗਤ, ਗੁਰੂ ਰੂਪ ਖਾਲਸਾ ਜੀ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨ ਬਖਸ਼ਿਸ਼ ਹੋਈ ਹੈ। ਦਿਨ ਦੇ ਪਿਛਲੇ ਪੈਰ ਦੇ ਦੀਵਾਨ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਗੁਰਬਾਣੀ ਦੇ ਕੀਰਤਨ ਹੋਏ, ਨਿਤਨੇਮ ਹੋਏ, ਕਥਾ ਵਿਚਾਰ ਹੋਏ। ਸਤਿਸੰਗ ਜੀ ਆਪ ਜੀ ਨੇ ਸਰਵਣ ਕਰਕੇ ਆਪਣਾ ਜਨਮ ਸਫਲਾ ਕੀਤਾ। ਹੁਣ ਗੁਰ ਇਤਿਹਾਸ ਦੀ ਕਥਾ ਹੋਵੇਗੀ। ਸਤਿਸੰਗ ਜੀ ਉਹ ਸਾਰੀਆਂ ਸੰਗਤਾਂ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਸਾਗਰ, ਸ਼ਹੀਦਾਂ ਦੇ ਸਰਤਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਸੰਗ ਚੱਲ ਰਿਹਾ। ਸਤਿਗੁਰੂ ਅਰਜਨ ਦੇਵ

ਦੀ ਗੁਰਬਾਣੀ ਲਿਖਾ ਰਹੇ ਆ ਅਤੇ ਖਾਲਸਾ ਜੀ ਕਾਂਸ਼ੀ ਤੋਂ ਦੋ ਪੰਡਿਤ ਆਏ ਆ, ਦੋ ਭਰਾ, ਉਹਨਾਂ ਨੇ ਮਹਾਰਾਜ ਦਾ ਆ ਕੇ ਦਰਸ਼ਨ ਕੀਤਾ ਅਤੇ ਮਹਾਰਾਜ ਦੀ ਉਸਤਤ ਕੀਤੀ ਆ। ਇਹ ਇਹਨਾਂ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਸੀਗਾ ਅਤੇ ਸਾਰੀ ਉਮਰ ਵੇਦ ਸ਼ਾਸਤਰਾਂ ਨੂੰ ਪੜ੍ਹਦੇ ਰਹੇ, ਪਰ ਮਨ ਨੂੰ ਸ਼ਾਂਤੀ ਨਾ ਆਈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਾਂਸ਼ੀ ਵਿੱਚ ਗਏ ਸੀ ਅਤੇ ਇਹਨਾਂ ਦੇ ਦਾਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਨਾਲ ਗਿਆਨ ਗੋਸ਼ ਢੋਈ ਸੀ ਅਤੇ ਮਹਾਰਾਜ ਨੇ ਚਾਰ ਸਲੋਕ ਸੰਸਕ੍ਰਿਤੀ ਦੇ ਆਪਣੇ ਮੁੱਖ ਤੋਂ ਉਚਾਰਨ ਕਰਕੇ ਲਿਖਵਾਏ ਸੀ ਅਤੇ ਉਹਨਾਂ ਨੂੰ ਬਖਸ਼ਿਸ਼ ਕੀਤੀ ਸੀ। ਜਦੋਂ ਇਹਨਾਂ ਨੇ ਉਹ ਸ਼ਬਦ ਪੜ੍ਹੇ ਤਾਂ ਇਹਨਾਂ ਦੇ ਮਨ ਨੂੰ ਸ਼ਾਂਤੀ ਆਈ। ਉਹਦੇ 'ਚ ਨਾਨਕ ਨਾਮ ਲਿਖਿਆ ਸੀਗਾ। ਇਹਨਾਂ ਨੇ ਪੁੱਛਿਆ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੱਥੇ ਹੋਣਗੇ, ਅਸੀਂ ਦਰਸ਼ਨ ਕਰਨਾ। ਗੁਰੂ ਕੇ ਸਿੱਖਾਂ ਨੇ ਦੱਸਿਆ ਮਹਾਰਾਜ ਤਾਂ ਸੱਚਖੰਡ ਨੂੰ ਚਲੇ ਗਏ, ਉਹਨਾਂ ਦੀ ਗੱਦੀ 'ਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆ ਅੰਮ੍ਰਿਤਸਰ, ਗੁਰਬਾਣੀ ਲਿਖਾ ਰਹੇ ਆ। ਇਹ ਫਿਰ ਦੋਵੇਂ ਭਰਾ ਚੱਲ ਕੇ ਮਹਾਰਾਜ ਦੇ ਪਾਸ ਆਏ ਅੰਮ੍ਰਿਤਸਰ, ਆ ਕੇ ਸੱਚਖੰਡ ਹਰਿਮੰਦਰ ਦਾ ਦਰਸ਼ਨ ਕੀਤਾ, ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕੀਤਾ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਮਸਕਾਰ ਕੀਤੀ ਆ ਅਤੇ ਮਹਾਰਾਜ ਨੇ ਬੜਾ ਸਤਿਕਾਰ ਕੀਤਾ, ਆਦਰ ਕੀਤਾ ਇਹਨਾਂ ਦਾ। ਅਤੇ ਇਹਨਾਂ ਨੇ ਦੱਸਿਆ ਕਿ ਮਹਾਰਾਜ ਕਹਿੰਦੇ ਤੁਸੀਂ ਕਿੱਥੋਂ ਆਏ ਜੇ, ਕਿੱਥੇ ਰਹਿਣ ਵਾਲੇ ਜੇ? ਕਹਿੰਦੇ ਜੀ ਅਸੀਂ ਕਾਂਸ਼ੀ ਵਿੱਚ ਰਹਿਣ ਵਾਲੇ ਹਾਂ, ਜਿਸ ਕਾਂਸ਼ੀ ਦੇ ਨਜ਼ਦੀਕ ਗੰਗਾ ਵਗਦੀ ਆ ਉੱਥੋਂ ਦੇ ਵਸਨੀਕ ਹਾਂ, ਉੱਥੋਂ ਚੱਲ ਕੇ ਆਏ ਹਾਂ, ਆਪ ਜੀ ਦਾ ਦਰਸ਼ਨ ਕਰਨ ਵਾਸਤੇ ਆਏ ਹਾਂ। ਉਹਨਾਂ ਸਾਰੀ ਵਾਰਤਾ ਦੱਸੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਂਸ਼ੀ ਵਿੱਚ ਗਏ ਸੀ, ਉੱਥੇ ਮਹਾਰਾਜ ਦੀ ਗਿਆਨ ਗੋਸ਼ ਢੋਈ ਸੀ, ਸਾਡੇ ਦਾਦਾ ਜੀ ਨੇ ਹਾਜ਼ਰੀ ਭਰੀ ਸੀ ਮਹਾਰਾਜ ਦੀ, ਅਤੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਚਾਰ ਸਲੋਕ ਸੰਸਕ੍ਰਿਤੀ ਦੇ ਲਿਖਵਾ ਕੇ ਬਖਸ਼ੇ ਸੀ। ਅਸੀਂ ਜਦੋਂ ਉਹ ਬਾਣੀ ਪੜ੍ਹੀ ਤਾਂ ਸਾਡੇ ਮਨ ਨੂੰ ਸ਼ਾਂਤੀ ਆ ਗਈ, ਸਾਡੇ ਮਨ ਦੀ ਇੱਛਾ ਹੋਈ ਕਿ ਮਹਾਰਾਜ ਦੇ ਦਰਸ਼ਨ ਕਰੀਏ, ਅਸੀਂ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਮਹਾਰਾਜ ਦੀ ਉਸਤਤ ਕੀਤੀ, ਸ਼੍ਰੀ ਰਾਮ ਚੰਦਰ ਦੇ ਰੂਪ ਵਿੱਚ ਹੀ ਤੁਸੀਂ ਸੀਗੇ ਅਤੇ ਕ੍ਰਿਸ਼ਨ ਜੀ ਨੇ ਕੰਸ ਦਾ ਅੰਤ ਕੀਤਾ ਉਦੋਂ ਵੀ ਤੁਸੀਂ ਸੀ, ਫਿਰ ਕਲਯੁੱਗ ਦੇ ਸਮੇਂ 'ਚ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਹੋਏ, ਹੁਣ ਤੁਸੀਂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਰੂਪ ਵਿੱਚ ਸੋਭਾ ਦੇ ਰਹੇ ਜੇ। ਇੱਦਾਂ ਮਹਾਰਾਜ ਦੀ ਇਹਨਾਂ ਦੋ ਭਰਾਵਾਂ ਨੇ

0: ਚਰਨਾਂ 'ਤੇ ਮੱਥਾ ਟੇਕਿਆ, ਨਮਸਕਾਰ ਕੀਤੇ ਅਤੇ ਇਹਨਾਂ ਨੇ, ਇਹਨਾਂ ਦੇ ਮਨ ਨੂੰ ਬੜਾ ਆਨੰਦ ਹੋਇਆ, ਸ਼ਾਂਤੀ ਆਈ ਮਨ ਨੂੰ।
1: ਉਸਤਤ ਕਰਤ ਭਏ ਸ਼੍ਰੀ ਅਰਜਨ, ਰਾਮ ਚੰਦ ਤੁਮ ਰੂਪ ਮੁਕੰਦ।
0: ਗੁਰੂ ਅਰਜਨ ਦੇਵ ਦੀ ਉਸਤਤ ਕੀਤੀ। ਮਹਾਰਾਜ ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਦਾ ਸਰੂਪ ਵੀ ਤੁਸੀਂ ਸੀਗੇ।
1: ਕੰਸ ਬਿਨਾਸ਼ਕ ਕ੍ਰਿਸ਼ਨ ਆਪ ਹੋ, ਸ਼੍ਰੀ ਨਾਨਕ ਕੀ ਜੋਤ ਸੁਛੰਦ।
0: ਕ੍ਰਿਸ਼ਨ ਦਾ, ਕੰਸ ਰਾਜੇ ਦਾ ਅੰਤ ਕਰਨ ਵਾਲੇ ਕ੍ਰਿਸ਼ਨ ਰੂਪ ਵੀ ਦੁਆਪਰ ਯੁੱਗ ਵਿੱਚ ਤੁਸੀਂ ਸੀ ਮਹਾਰਾਜ।
1: ਤੁਸੀਂ ਤ੍ਰੇ ਅੰਬਕ ਕਾਸ਼ੀ ਪੁਰਮਹ ਤਾਰਕ ਮੰਤਰ ਦੇਤ ਸੁਖ ਕੰਦ।
0: ਤੁਸਾਂ ਹੀ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਕਾਸ਼ੀਪੁਰੀ ਵਿੱਚ ਆਪਣਾ ਮੰਤਰ ਗੁਰਬਾਣੀ ਬਖਸ਼ੀ ਸੀ।

0: ਜੀ ਛੇਪੇ ਹੋਏ ਜੇ ਆਪ ਪ੍ਰਗਟ ਰੂਪ ਹੋ ਕੇ ਜਾਹਰ ਨਹੀਂ ਹੁੰਦੇ, ਪਰ ਜਿਹੜੇ ਤੁਹਾਡੇ ਪਿਆਰੇ ਆ ਉਹਨਾਂ ਨੂੰ ਤੁਸੀਂ ਜਾਹਰ ਹੋ ਕੇ ਦਰਸ਼ਨ ਦਿੰਦੇ ਆ।
1: ਸੋ ਰਾਵਰ ਕੋ ਰੂਪ ਪਛਾਣ ਹੈ, ਏਕ ਤੁਹੀ ਸਭ ਜਗ ਕੋ ਮੂਲ।
0: ਜਿਹੜੇ ਤੁਹਾਡੇ ਗੁਰਮੁਖ ਪਿਆਰੇ ਸਤਸੰਗੀ ਆ ਉਹ ਤੁਹਾਨੂੰ ਜਾਣਦੇ।

0: ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਸੀਂ ਅਵਿਨਾਸੀ ਜੇ, ਨਾਸ ਤੋਂ ਰਹਿਤ ਜੇ, ਲਛਮੀ ਤੁਹਾਡੀ ਦਾਸੀ ਆ, ਜਿਹੜੇ ਪ੍ਰਤਿਕੂਲ ਆ ਉਹਨਾਂ ਦਾ ਨਾਸ ਕਰਨ ਵਾਲੇ ਹੋ।
1: ਬਿਦ ਹੋਏ ਰਚੋ ਵਿਸ਼ਨੁ ਹੋਏ ਪੁਖ ਰੁਦਰ ਹੋਏ ਜਗ ਹਰੋ ਅਭੂਲ।
0: ਮਹਾਰਾਜ ਦੀ ਉਸਤਤ ਕਰਨ ਲੱਗ ਪਏ ਦੋਵੇਂ ਭਰਾ ਪੰਡਿਤ ਜਿਹੜੇ ਕਾਂਸ਼ੀ ਤੋਂ ਆਏ ਆ। ਮਹਾਰਾਜ ਜੀ, ਤੁਸੀਂ ਬ੍ਰਹਮਾ ਰੂਪ ਹੋ ਕੇ ਜਗਤ ਨੂੰ ਪੈਦਾ ਕਰਦੇ ਜੇ, ਵਿਸ਼ਨੂੰ ਰੂਪ ਹੋ ਕੇ ਤੁਸੀਂ ਰੋਜੀ ਦਿੰਦੇ ਜੇ, ਸ਼ਿਵ ਰੂਪ ਹੋ ਕੇ ਤੁਸੀਂ ਲੈਤਾ ਕਰਦੇ ਹੋ।
1: ਸੁਣ ਪ੍ਰਸੰਨ ਔਰ ਸਤਿਗੁਰ ਹੋਇ ਕਰ ਕਹਿਓ ਜਾਚੀਏ ਨਿਜ ਅਭਿਲਾਖ।
0: ਮਹਾਰਾਜ ਜੀ ਪ੍ਰਸੰਨ ਹੋਏ ਉਹਨਾਂ ਦੇ, ਅਤੇ ਮਹਾਰਾਜ ਨੇ ਬਚਨ ਕਹਿ ਵੀ ਤੁਸੀਂ ਆਪਣੀ ਇੱਛਾ ਦੱਸੋ ਕਿਸ ਵਾਸਤੇ ਆਏ ਜੇ।
1: ਆਸਾ ਧਰੇ ਦੂਰ ਤੇ ਆਏ ਪੂਰਨ ਕਰੋ ਨਾ ਗੁਪਤੀ ਰਾਖ।
0: ਤੁਸੀਂ ਆਪਣੇ ਮਨ ਦੀ ਆਸਾ ਜਿਹੜੀ ਆ ਉਹ ਪ੍ਰਗਟ ਕਰੋ, ਤੁਸੀਂ ਦੂਰ ਤੋਂ ਆਏ ਜੇ, ਕਾਂਸ਼ੀ ਤੋਂ ਆਏ ਜੇ।
1: ਦੌਣ ਸਹੋਦਰ ਤਬ ਕਰ ਜੋਰੇ ਪਰਮ ਪ੍ਰੇਮ ਕਰ ਬੇਨਤੀ ਭਾਖ।
0: ਦੋਵਾਂ ਭਰਾਵਾਂ ਨੇ ਹੱਥ ਜੋੜੇ ਅਤੇ ਬੇਨਤੀਆਂ ਕੀਤੀਆਂ ਬੜੇ ਪਿਆਰ ਵਿੱਚ ਸ਼ਰਧਾ ਭਾਵਨਾ ਚ।
1: ਦਰਸ਼ਨ ਤੇ ਕਾਰਜ ਭੇ ਪੂਰਨ ਨਹੀਂ ਰਹੀ ਕਿਉ ਹੂੰ ਔਰ ਕਾਂਖ।
0: ਮਹਾਰਾਜ ਜੀ, ਤੁਹਾਡਾ ਦਰਸ਼ਨ ਕਰਕੇ ਇੱਛਾ ਪੂਰੀ ਹੋ ਗਈ ਆ, ਕੋਈ ਕਿਸੇ ਚੀਜ਼ ਮੰਗਣ ਦੀ ਇੱਛਾ ਹੀ ਨਹੀਂ ਰਹੀ।
1: ਆਪਣੋ ਸਿਦਕ ਸਦਾ ਔਰ ਦੇਵੋ ਜਗਤ ਕੋ ਬੰਧਨ ਸਰਬ ਮਿਟਾਏ।
0: ਆਪਣਾ ਸਿਦਕ ਬਖਸ਼ੋ ਮਹਾਰਾਜ, ਜਗਤ ਦੇ ਬੰਧਨਾਂ ਤੋਂ ਬਚਾਉਣਾ ਕਰੋ।
1: ਚਰਨ ਆਪ ਕੇ ਮਨ ਮਹਿ ਬਸ ਹੈ ਨਿਸ ਦਿਨ ਸਿਮਰ ਹੈ ਹਰ ਗੁਣ ਗਾਏ।
0: ਤੁਹਾਡੇ ਚਰਨ ਸਾਡੇ ਹਿਰਦੇ 'ਚ ਵਸਣ, ਚਾਹੇ ਦਿਨੇ ਰਾਤ ਆਪਦੇ ਗੁਣਾਂ ਨੂੰ ਗਾਉਣਾ ਕਰੀਏ।
1: ਸੁਨਤ ਸਤਿਗੁਰੂ ਕਹਿਓ ਤਥਾਸਤੂ ਬਰ ਕੋ ਪਾਏ ਰਹੇ ਹਰ ਖਾਏ।
0: ਮਹਾਰਾਜ ਨੇ ਤਥਾ ਅਸਤ ਕਹਿਤਾ। ਤਥਾ ਅਸਤ ਦਾ ਭਾਵ ਹੁੰਦਾ ਇਸੇ ਤਰ੍ਹਾਂ ਹੀ ਹੋਵੇਗਾ, ਜੋ ਤੁਹਾਡੇ ਮਨ ਦੀ ਇੱਛਾ ਉਹ ਪੂਰੀ ਹੋਵੇਗੀ।
1: ਕੇਤਕ ਦਿਨ ਬਸ ਕਰ ਅੰਮ੍ਰਿਤਸਰ ਹੋਏ ਪੁਨ ਵਿਦਾ ਗਏ ਨਿਜ ਥਾਏ।
0: ਕੋਈ ਦਿਨ ਅੰਮ੍ਰਿਤਸਰ ਰਹਿ, ਹਰੀ ਮੰਦਰ ਦਾ ਦਰਸ਼ਨ ਕਰਦੇ ਰਹਿ, ਸਰੋਵਰ ਦਾ ਇਸ਼ਨਾਨ ਕਰਦੇ ਰਹਿ, ਮਹਾਰਾਜ ਦੀ ਗੁਰਬਾਣੀ ਸੁਣਦੇ ਰਹਿ, ਗੁਰਬਾਣੀ ਦਾ ਕੀਰਤਨ ਸੁਣਦੇ ਰਹਿ, ਮਹਾਰਾਜ ਦਾ ਦਰਸ਼ਨ ਕਰਦੇ ਰਹਿ, ਫਿਰ ਮਹਾਰਾਜ ਤੋਂ ਆਗਿਆ ਲੈ ਕੇ ਵਿਦਾ ਹੋਏ ਆਪਣੇ ਕਾਂਸ਼ੀਪੁਰੀ ਨੂੰ ਚਲੇ ਗਏ।
1: ਸੋ ਸਲੋਕ ਲਿਖਵਾਵਨ ਕੀਨੇ ਸ਼੍ਰੀ ਅਰਜਨ ਰਾਗਨ ਕੇ ਅੰਤ।
0: ਅਤੇ ਮਹਾਰਾਜ ਨੇ ਉਹ ਸਲੋਕ ਜਿਹੜੇ ਚਾਰ ਸਲੋਕ ਉਹਨਾਂ ਨੇ ਭੇਟਾ ਕੀਤੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਉਹ ਮਹਾਰਾਜ ਨੇ ਉਹ ਸਲੋਕ ਰਾਗਾਂ ਤੋਂ ਬਾਅਦ ਲਿਖਵਾਉਣਾ ਕੀਤੇ।
1: ਬਹੁਰ ਪਿਖਿਓ ਗੁਰਦਾਸ ਲਿਖਾਰੀ ਬੋਲੇ ਸ਼੍ਰੀ ਗੁਰ ਬਦਨ ਸੁਭੰਤ।
0: ਇਹ ਗੁਰਦਾਸ ਭਾਈ ਗੁਰਦਾਸ ਜੀ ਲਿਖਾਰੀ ਸੀ ਮਹਾਰਾਜ ਦੇ, ਅਤੇ ਮਹਾਰਾਜ ਨੇ ਭਾਈ ਗੁਰਦਾਸ ਵੱਲ ਮਿਹਰ ਦੀ ਨਜ਼ਰ ਕਰਕੇ ਤੱਕਿਆ, ਦੇਖਣਾ ਕੀਤਾ।
1: ਨਿਜ ਬਾਣੀ ਤੈ ਕੀਨ ਬਣਾਵਨ ਆਨ ਦਿਖਾਵੋ ਗੁਰ ਜਸਵੰਤ।
0: ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਤੁਸੀਂ ਵੀ ਬਾਣੀ ਦੀ ਰਚਨਾ ਕੀਤੀ ਆ, ਤੁਸੀਂ ਵੀ ਆਪਣੀ ਬਾਣੀ ਦਿਖਾਉਣਾ ਕਰੋ।
1: ਤਿਸ ਛਿਨ ਭਗਤ ਸਮੀਪ ਹੁਤੇ ਸਭ ਚਰਚਾ ਕਰਤ ਅਲੇਖ ਬੇਅੰਤ।
0: ਉਸ ਸਮੇਂ ਸਾਰੇ ਭਗਤ ਮਹਾਰਾਜ ਦੇ ਪਾਸ ਸੀਗੇ, ਪ੍ਰਤੱਖ ਦਰਸ਼ਨ ਦੇ ਰਹੇ ਸੀ, ਅਤੇ ਭਾਈ ਗੁਰਦਾਸ ਨੂੰ ਮਹਾਰਾਜ ਜਦੋਂ ਇਹ ਹੁਕਮ ਕੀਤਾ।
1: ਮਾਨ ਬਚਨ ਗੁਰਦਾਸ ਗਇਓ ਤਬ ਨਿਜ ਡੇਰੇ ਤੇ ਲਿਆਵਨ ਕੀਨ।
0: ਭਾਈ ਗੁਰਦਾਸ ਜੀ ਹੁਕਮ ਮੰਨ ਕੇ ਗਏ, ਆਪਣੇ ਡੇਰੇ ਤੋਂ ਜਾ ਕੇ ਆਪਣੀ ਬਾਣੀ ਲੈ ਕੇ ਆਏ।
1: ਬੈਠ ਪਾਠ ਕਰ ਤਬ ਹੈ ਸੁਣਾਈ ਜਿਸ ਮਹਿ ਮਹਿਮਾ ਗੁਰੂ ਪ੍ਰਵੀਨ।
0: ਸਤਿਗੁਰਾਂ ਦੇ ਪਾਸ ਬੈਠ ਕੇ ਸੁਣਾਉਣਾ ਕੀਤੀ ਆਪਣੀ ਬਾਣੀ, ਜਿਸ ਵਿੱਚ ਸਤਿਗੁਰੂ ਦੀ ਮਹਿਮਾ ਲਿਖੀ ਹੋਈ ਸੀ।
1: ਭਗਤ ਬ੍ਰਿੰਦ ਜੁਤ ਸਤਿਗੁਰ ਸੁਣ ਕੇ ਭਏ ਪ੍ਰਸੰਨ ਸਲਾਹਤ ਚੀਨ।
0: ਸਾਰੇ ਭਗਤਾਂ ਨੇ ਸੁਣਿਆ, ਸਤਿਗੁਰੂ ਜੀ ਨੇ ਸੁਣਿਆ, ਭਗਤ ਵੀ ਪ੍ਰਸੰਨ ਹੋਏ ਅਤੇ ਸਤਿਗੁਰੂ ਜੀ ਵੀ ਪ੍ਰਸੰਨ ਹੋਏ।
1: ਸ਼੍ਰੀ ਮੁਖ ਤੇ ਤਬ ਹੂੰ ਫੁਰਮਾਇਓ, ਲਿਖੋ ਗ੍ਰੰਥ ਮਹਿ ਰਚੀ ਜੋਬੀਨ।
0: ਮਹਾਰਾਜ ਗੁਰੂ ਅਰਜਨ ਦੇਵ ਜੀ ਆਪਣੇ ਮੁਖ ਤੋਂ ਕਿਹਾ ਕਿ ਤੁਸੀਂ ਵੀ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਾ ਦਿਓ। ਹਾਂਜੀ।
1: ਸੁਣ ਗੁਰਦਾਸ ਹਾਥ ਕੋ ਜੋਰਤ, ਮੈਂ ਰਾਵਰ ਦਾਸਨ ਕੋ ਦਾਸ।
0: ਭਾਈ ਗੁਰਦਾਸ ਨੇ ਹੱਥ ਜੋੜੇ, ਕਿੱਥੇ ਤੇ ਵੇਖ ਲਓ ਜਿਹੜੇ ਚਾਰ ਭਗਤ ਆਏ ਹੋ, ਕਹਿੰਦੇ ਸਾਦੀ ਬਾਣੀ ਲਿਖੋ, ਅਤੇ ਮਹਾਰਾਜ ਆਪ ਕਹਿ ਰਹੇ ਆ ਤੁਸੀਂ ਵੀ ਆਪਣੀ ਬਾਣੀ ਲਿਖਾਓ। ਭਾਈ ਗੁਰਦਾਸ ਨੇ ਨਿਮਰਤਾ ਦਿਖਾਈ, ਮਹਾਰਾਜ ਮੈਂ ਤੇ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ।
1: ਸੇਵਕ ਅਵਨੀ ਤਲਮਹਿ ਬੈਸ ਹੈ, ਸਾਹਿਬ ਉੱਚਤੈ ਤਖਤ ਬਿਲਾਸ।
0: ਜਿਹੜੇ ਸਾਹਿਬ ਮਾਲਕ ਹੁੰਦੇ ਉਹ ਤਖਤ 'ਤੇ ਬੈਠਦੇ ਆ, ਜਿਹੜੇ ਸੇਵਕ ਆ ਉਹ ਥੱਲੇ ਬੈਠਦੇ ਆ।
1: ਤਿਮ ਅੰਤਰ ਬਾਣੀ ਮਹਿ ਹੋਵਤ, ਕਿਤ ਪਟ ਬੀਜਨ ਕਿਤ ਸਪਤਾਸ।
0: ਇਸ ਕਰਕੇ ਮਹਾਰਾਜ ਮੈਂ ਤਾਂ ਤੁਹਾਡੇ ਦਾਸਾਂ ਦਾ ਦਾਸ ਹਾਂ, ਮੈਂ ਤੁਹਾਡੀ ਬਾਣੀ ਦੇ ਬਰਾਬਰ ਨਹੀਂ ਲਿਖਾ ਸਕਦਾ।
1: ਕਿਮ ਸਮਤਾ ਹੋਏ ਤੁਛ ਕੀਟ, ਮੈਂ ਆਪ ਮਹਿਦ ਤੇ ਮਹਿਦ ਪ੍ਰਕਾਸ਼।
0: ਆਪ ਤੁਸੀਂ ਵੱਡਿਆਂ ਤੋਂ ਵੱਡੇ ਜੇ ਅਤੇ ਮੈਂ ਛੋਟਿਆਂ ਤੋਂ ਛੋਟਾ ਵਾਂ, ਤੁਹਾਡੇ ਦਾਸਾਂ ਦਾ ਵੀ ਦਾਸ ਹਾਂ।
1: ਤੀਨ ਬੇਰ ਫਰਮਾਇਓ ਸਤਿਗੁਰ, ਬਿਨੈ ਸਹਿਤ ਭਾਈ ਕਰ ਬੰਦ।
0: ਤਿੰਨ ਵਾਰ ਮਾਰੇ ਭਜਨ ਕਹਿ, ਭਾਈ ਸਾਹਿਬ ਜੀ ਤੁਸੀਂ ਵੀ ਆਪਣੀ ਬਾਣੀ ਲਿਖਾ ਦਿਓ ਗੁਰੂ ਗ੍ਰੰਥ ਸਾਹਿਬ ਜੀ। ਪਰ ਭਾਈ ਗੁਰਦਾਸ ਜੀ ਨਿਮਰਤਾ ਹੀ ਦਰਸਾਉਂਦੇ ਰਹੇ, ਮਹਾਰਾਜ ਮੇਰੀ ਬਾਣੀ ਤੁਹਾਡੀ ਬਾਣੀ ਦੇ ਬਰਾਬਰ ਨਹੀਂ, ਮੈਂ ਤੇ ਮਹਾਰਾਜ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ। ਨਿਮਰਤਾ ਦਰਸਾਈ ਭਾਈ ਸਾਹਿਬ ਨੇ।
1: ਅਲਪ ਆਪ ਕੋ ਲੱਖ ਕਰ ਉਰ ਮਹਿ, ਨਹਿ ਸਮਤਾ ਚਾਹਤ ਜਗ ਬੰਦ।
0: ਮੈਂ ਤੁਹਾਡੀ ਬਰਾਬਰੀ ਨਹੀਂ ਚਾਹੁੰਦਾ, ਮੈਂ ਤੇ ਮਹਾਰਾਜ ਛੋਟਿਆਂ ਤੋਂ ਛੋਟਾ, ਤੁਸੀਂ ਵੱਡਿਆਂ ਤੋਂ ਵੱਡੇ ਹੋ।
1: ਅਤ ਪ੍ਰਸੰਨ ਹੋਏ ਬਰ ਗੁਰ ਦੀਨੋ, ਤੁਬ ਬਾਣੀ ਫਲ ਹੋਏ ਬਿਲੰਦ।
0: ਮਹਾਰਾਜ ਨੇ ਨਿਮਰਤਾ ਵੇਖ ਕੇ ਤੇ ਸਤਿਗੁਰੂ ਅਰਜਨ ਦੇਵ ਜੀ ਪ੍ਰਸੰਨ ਹੋਏ ਅਤੇ ਮਹਾਰਾਜ ਸਲਾਹਤਾ ਕੀਤੀ ਭਾਈ ਗੁਰਦਾਸ ਦੀ ਬਾਣੀ ਦੀ। ਮਹਾਰਾਜ ਨੇ ਵਰ ਦਿੱਤਾ, ਭਾਈ ਸਾਹਿਬ ਜੀ ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕੁੰਜੀ ਆ। ਜਿੰਦਰਾ ਲੱਗਾ ਹੋਵੇ ਅਤੇ ਕੁੰਜੀ ਲੱਗ ਜੇ ਤਾਂ ਉਹ ਜਿੰਦਰਾ ਖੁੱਲ੍ਹ ਜਾਂਦਾ। ਜਿਹੜਾ ਤੁਹਾਡੀ ਬਾਣੀ ਪੜ੍ਹੇਗਾ ਉਸਨੂੰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਗਿਆਨ ਪ੍ਰਾਪਤ ਹੋਵੇਗਾ। ਇਹ ਵਰਦਾਨ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਗੁਰਦਾਸ ਦੀ ਬਾਣੀ ਨੂੰ।
1: ਪੜ੍ਹਤ ਸੁਨਤ ਗੁਰਸਿੱਖੀ ਪ੍ਰਾਪਤ, ਸ਼ਰਧਾ ਸਤਿਗੁਰ ਵਧੈ ਮੁਕੰਦ।
0: ਭਾਈ ਸਾਹਿਬ ਜਿਹੜਾ ਤੁਹਾਡੀ ਬਾਣੀ ਪੜ੍ਹੇਗਾ ਸੁਣੇਗਾ ਉਹਨੂੰ ਗੁਰਸਿੱਖੀ ਪ੍ਰਾਪਤ ਹੋਊਗੀ, ਉਹਦੇ ਮਨ ਵਿੱਚ ਗੁਰੂ ਸਾਹਿਬ 'ਤੇ ਸ਼ਰਧਾ ਵਧੇਗੀ।
1: ਦੋਹਰਾ ਹਾਥ ਜੋਰ ਚਰਨੀ ਪਰਿਓ, ਤਬ ਭਾਈ ਗੁਰਦਾਸ।
0: ਭਾਈ ਗੁਰਦਾਸ ਨੇ ਹੱਥ ਜੋੜੇ ਤੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਤਾ।

0: ਤਾਂ ਤੇ ਭਾਜੀ ਗੁਰਦਾਸ ਬੜੇ ਪ੍ਰਸੰਨ ਹੋਏ।
1: ਦੋਹਰਾ ਭਗਤ ਬਿਰਾਜਤ ਨਿਕਟ ਗੁਰ ਦਰਸ਼ਨ ਤੇ ਸੁਖ ਪਾਏ।
0: ਸਾਰੇ ਭਗਤ ਗੁਰੂ ਸਾਹਿਬ ਦੇ ਪਾਸ ਪ੍ਰਤੱਖ ਦਰਸ਼ਨ ਦੇ ਰਹੇ ਸੀ ਤੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਸੀ ਮਹਾਰਾਜ ਦੇ।
1: ਮਨਹੋਂ ਸ਼ਾਂਤ ਚਿੱਤ ਸ਼ਿਵ ਥਿਰਿਓ ਬੀਜ ਮੁਨਨ ਸਮੁਦਾਏ।
0: ਇਸ ਤਰ੍ਹਾਂ ਜਾਪਦਾ ਹੈ ਜਿੱਦਾਂ ਸ਼ਿਵ ਭਗਵਾਨ ਮੁਨੀਆਂ ਦੇ ਵਿੱਚ ਸੋਭਾ ਦੇ ਰਹੇ ਹੁਣ, ਇੱਦਾਂ ਗੁਰੂ ਅਰਜਨ ਦੇਵ ਜੀ ਸੋਭਾ ਦੇ ਰਹੇ ਆਪਣੇ ਸਿੱਖਾਂ ਦੇ ਵਿੱਚ।
1: ਸਵਈਆ ਛੰਦ ਮਨਹੋਂ ਗਿਆਨ ਨਿਜ ਤਨ ਧਰ ਬੈਠਿਓ ਸਤਿਗੁਣ ਨਿਕਟ ਭਗਤ ਇਸ ਪਾਏ।
0: ਭਗਤ ਜਿਹੜੇ ਸਤਿਗੁਰਾਂ ਦੇ ਪਾਸ ਸੋਭਾ ਦੇ ਰਹੇ ਆ, ਮਹਾਰਾਜ ਦਾ ਦਰਸ਼ਨ ਕਰ ਰਹੇ ਆ।
1: ਸ਼੍ਰੀ ਅਰਜਨ ਦਰਸ਼ਨ ਜਨ ਅੰਮ੍ਰਿਤ ਪੁੱਟਨ ਬਿਲੋਚਨ ਪੀਵਤ ਜਾਏ।
0: ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਅੰਮ੍ਰਿਤ ਸੀ, ਉਹ ਆਪਣੇ ਨੇਤਰਾਂ ਦੇ ਡੂਨਿਆਂ ਰਾਹੀਂ ਆਪਣੇ ਕੰਨਾਂ ਦੇ ਡੂਨਿਆਂ ਰਾਹੀਂ ਅੰਮ੍ਰਿਤ ਪੀ ਰਹੇ ਸੀ ਮਹਾਰਾਜ ਦਾ ਦਰਸ਼ਨ ਕਰਕੇ, ਮਹਾਰਾਜ ਦੇ ਅੰਮ੍ਰਿਤ ਭਜਨ ਸੁਣ ਕੇ।
1: ਨਹਿ ਤ੍ਰਿਪਤ ਹੈ ਹਿਤ ਘਰ ਢਿੱਗ ਬੈਠ ਹੈ ਸੁਨਹਿ ਬਚਨ ਤਿਉਂ ਤਿਉਂ ਹਰ ਖਾਏ।
0: ਜਿਉਂ ਜਿਉਂ ਮਹਾਰਾਜ ਦੇ ਬਚਨ ਸੁਣਦੇ ਸੀ ਭਗਤ, ਤਿਉਂ ਤਿਉਂ ਉਹਨਾਂ ਨੂੰ ਪ੍ਰਸੰਨਤਾ ਹੁੰਦੀ ਸੀ, ਖੁਸ਼ੀ ਹੁੰਦੀ ਸੀ ਮਨ 'ਚ।
1: ਮਹਾਂ ਸੁਸ਼ੀਲ ਪ੍ਰੇਮ ਪਰਪੂਰਨ ਪ੍ਰਭ ਸਿਮਰਨ ਉਪਦੇਸ਼ ਬਤਾਏ।
0: ਸਤਿਗੁਰੂ ਜੀ ਨੇ ਪ੍ਰਭੂ ਦੇ ਸਿਮਰਨ ਦਾ ਉਪਦੇਸ਼ ਬਖਸ਼ਣਾ ਕੀਤਾ।
1: ਲਖਿਓ ਸਮਾਂ ਤਬ ਵਿਦਾ ਭਗਤ ਹੋਏ ਆਪਣੇ ਆਪਣੇ ਥਾਨ ਪਿਆਨ।
0: ਸਮਾਂ ਜਾਣ ਕੇ ਤੇ ਭਗਤਾਂ ਨੇ ਮਹਾਰਾਜ ਨੂੰ ਨਮਸਕਾਰ ਕਰਕੇ ਵਿਦਾ ਹੋਏ, ਆਪੋ ਆਪਣੇ ਸਥਾਨਾਂ ਨੂੰ ਜਾਣਾ ਕੀਤਾ।
1: ਪੁਨ ਆਏ ਸਭ ਬੇਦ ਦੇਹ ਧਾਰ ਸ਼੍ਰੀ ਅਰਜਨ ਕੋ ਬੰਧਨ ਠਾਨ।
0: ਖਾਲਸਾ ਜਿਹੜੇ ਚਾਰ ਵੇਦ ਨੇ, ਇਹ ਚਾਰ ਵੇਦ ਮਹਾਰਾਜ ਦੇ ਪਾਸ ਆਏ ਆ, ਮਹਾਰਾਜ ਦਾ ਦਰਸ਼ਨ ਕੀਤਾ ਵਾ ਤੇ ਮਹਾਰਾਜ ਨੂੰ ਨਮਸਕਾਰ ਕੀਤੀ ਆ।

0: ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੇ ਆ।
1: ਚਾਹਤ ਭੇ ਗੁਰ ਕਰਿਓ ਸੋ ਚਿੱਤ ਮੈਂ ਅਨਕ ਭਾਂਤ ਕੀ ਉਸਤਤ ਠਾਨ।
0: ਉਹ ਮਹਾਰਾਜ ਦੀ ਉਸਤਤ ਕਰਨਾ ਚਾਹੁੰਦੇ ਆ, ਜਿਹੜੇ ਚਾਰ ਵੇਦ, ਇੱਕ ਇੱਕ ਵੇਦ ਨੇ ਚਾਰ ਚਾਰ ਸਰੂਪ ਧਾਰੇ ਆ, ਉਹ ਮਹਾਰਾਜ ਦੀ ਉਸਤਤ ਕਰਨਾ ਚਾਹੁੰਦੇ ਆ, ਵਡਿਆਈ ਕਰਨਾ ਚਾਹੁੰਦੇ ਆ।
1: ਜਿਸ ਕਾਰਨ ਅਵਤਰੇ ਜਗਤ ਮਹਿ ਤਿਸ ਕੀ ਉਰ ਅਭਿਲਾਖ ਮਹਾਨ।
0: ਜਿਸ ਪ੍ਰਕਾਰ ਉਹ ਪ੍ਰਗਟ ਹੋਏ ਆ, ਮਨੁੱਖਾ ਸਰੂਪ ਧਾਰੇ ਆ, ਉਹ ਆਪਣਾ ਭਲਾ ਕਰਨਾ ਚਾਹੁੰਦੇ ਆ ਮਹਾਰਾਜ ਦੀ ਉਸਤਤ ਕਰਕੇ।
1: ਸੁਣ ਸਰੋਤਨ ਸੁਖ ਪਾਏ ਕਰ ਬੂਝੀ ਕਥਾ ਵਿਚਾਰ।
0: ਜਦੋਂ ਸਰੋਤਿਆਂ ਨੇ ਸੁਣਨਾ ਕੀਤਾ ਗੁਰੂ ਕੇ ਸਿੱਖਾਂ ਨੇ, ਤੇ ਸਰੋਤਿਆਂ ਨੇ ਵਿਚਾਰ ਕਰਕੇ ਮਹਾਰਾਜ ਨੂੰ ਬੇਨਤੀ ਕੀਤੀ।
1: ਵੇਦ ਧਰਿਓ ਨਰ ਦੇਹ ਕੋ ਇਹ ਕਹੀ ਹੈ ਵਿਸਤਾਰ।
0: ਸਤਿਗੁਰੂ ਜੀ, ਚਾਰ ਵੇਦਾਂ ਨੇ ਜਿਹੜੇ ਮਨੁੱਖਾ ਰੂਪ ਧਾਰੇ ਆ, ਇਹ ਕਥਾ ਸਾਨੂੰ ਸੁਣਾਓ ਵਿਸਥਾਰ ਦੇ ਨਾਲ।
1: ਸੁਣੋ ਸਿੱਖ ਸਤਿਗੁਰ ਕੀ ਮਹਿਮਾ ਜਿਸ ਤੇ ਮਨ ਬਾਂਛਤ ਫਲ ਪਾਏ।
0: ਹੇ ਗੁਰੂ ਕੇ ਸਿੱਖੋ, ਸੁਣੋ ਸਤਿਗੁਰੂ ਦੀ ਮਹਿਮਾ, ਜਿਸ ਨੂੰ ਸੁਣ ਕੇ ਮਨ ਬਾਂਛਤ ਫਲ ਪ੍ਰਾਪਤ ਹੁੰਦੇ ਆ।
1: ਸਭ ਬੇਦਨ ਅਵਤਾਰ ਧਰਿਓ ਜਿਮ ਸੋ ਪ੍ਰਸੰਗ ਸਭ ਦਿਉ ਸੁਣਾਏ।
0: ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿੱਦਾਂ ਬੇਦਾਂ ਨੇ ਮਨੁੱਖਾਂ ਦੇ ਸਰੂਪ ਧਾਰਨ ਕੀਤੇ ਆ, ਇਹ ਕਥਾ ਸਾਨੂੰ ਸੁਣਾਓ ਸਾਰੀ।
1: ਕਾਂਸ਼ੀ ਬਾਸ ਸ਼ਰੁੱਤ ਸਭ ਠਾਨਤ ਸਭ ਵਿਦਿਆ ਕੋ ਜਹ ਸਮੁਦਾਏ।
0: ਕਾਂਸ਼ੀ ਦੇ ਵਿੱਚ ਇਹਨਾਂ ਦਾ ਵਾਸਾ ਸੀ ਅਤੇ ਇਹਨਾਂ ਨੇ ਸਾਰੇ ਵੇਦ ਸ਼ਾਸਤਰ ਪੜ੍ਹੇ ਹੋਏ ਸੀਗੇ, ਬੜੇ ਮਹਾਨ ਸੀ।
1: ਨਿਰਣੇ ਹੋਤ ਬ੍ਰਹਮ ਕੋ ਨਿਤ ਪ੍ਰਤ ਪੜ੍ਹੇ ਵਿਚਾਰੇ ਬੁੱਧ ਬਿਰਦਾਏ।
0: ਨਿਤਾ ਪ੍ਰਤੀ ਬ੍ਰਹਮ ਦੇ ਨਿਰਣੇ ਹੁੰਦੇ ਸੀ, ਪੜ੍ਹਨ ਵਾਲੇ ਪੜ੍ਹਦੇ ਸੀ, ਸੁਣਨ ਵਾਲੇ ਸੁਣਦੇ ਸੀ।
1: ਬਾਸ ਕਰਤ ਇੱਕ ਸਮੇਂ ਵੇਦ ਤਹਿ ਅਤਿਸ਼ਯ ਹਿਰਦੈ ਕੀਨ ਹੰਕਾਰ।
0: ਇੱਕ ਸਮੇਂ ਵੇਦਾਂ ਨੇ ਹੰਕਾਰ ਕਰਨਾ ਕੀਤਾ, ਆਪਣੇ ਆਪ ਨੂੰ ਵੱਡੇ ਜਾਣਿਆ ਵੀ ਅਸੀਂ ਸਭ ਤੋਂ ਵੱਡੇ ਹਾਂ, ਸਾਨੂੰ ਹੀ ਪੜ੍ਹ ਸੁਣ ਕੇ ਅੱਗੇ ਗਿਆਨ ਵੱਧਦਾ ਵਾ ਸਾਰਿਆਂ ਨੂੰ, ਹੰਕਾਰ ਕੀਤਾ ਵੇਦਾਂ ਨੇ।
1: ਨਿਰਨੋ ਹਮ ਤੇ ਹੋਤ ਬ੍ਰਹਮ ਕੋ ਕਰੇ ਵਿਚਾਰਨ ਸਾਰ ਅਸਾਰ।
0: ਸਾਡੇ ਤੋਂ ਹੀ ਬ੍ਰਹਮ ਦੇ ਨਿਰਣੇ ਹੁੰਦੇ ਆ, ਸਾਡੇ ਤੋਂ ਹੀ ਸਾਰ ਅਸਾਰ ਦੀ ਵਿਚਾਰ ਹੁੰਦੀ ਆ।
1: ਨਾ ਤੁਰ ਅੰਧਕਾਰ ਬਿਸਤਰ ਹੈ ਹਮ ਤੇ ਜਗਤ ਪ੍ਰਕਾਸ਼ ਉਦਾਰ।
0: ਸਾਡੇ ਤੋਂ ਬਿਨਾਂ ਤੇ ਅੰਧਕਾਰ ਛਾਜੇ, ਸਾਡਾ ਕਰਕੇ ਇਹ ਪ੍ਰਕਾਸ਼ ਹੋ ਰਿਹਾ ਸਾਰੀ ਦੁਨੀਆਂ ਦੇ ਉੱਤੇ।
1: ਅਗਿਆਨੀ ਮਨ ਲਹਿ ਗਿਆਨ ਕੋ ਪਾਏ ਮੁਕਤ ਕੋ ਬੰਧਨ ਟਾਰ।
0: ਅਗਿਆਨੀ ਜਿਹੜੇ ਨੇ ਉਹ ਗਿਆਨ ਨੂੰ ਪ੍ਰਾਪਤ ਕਰਦੇ ਨੇ ਅਤੇ ਉਹ ਬੰਧਨ ਦੂਰ ਹੁੰਦੇ, ਉਹਨਾਂ ਦੇ ਮੁਕਤੀ ਪ੍ਰਾਪਤ ਹੁੰਦੀ ਆ।
1: ਪਾਰ ਬ੍ਰਹਮ ਨੇ ਲਖ ਬੇਦਨ ਗਤ ਜਿਨ ਕੇ ਭਇਓ ਹੰਕਾਰ ਵਿਕਾਰ।
0: ਪਾਰ ਬ੍ਰਹਮ ਪਰਮਾਤਮਾ ਨੇ ਜਾਣ ਲਿਆ ਵੀ ਬੇਦਾਂ ਨੂੰ ਹੰਕਾਰ ਹੋ ਗਿਆ ਵਾ, ਇਹ ਹੰਕਾਰੀ ਹੋ ਗਿਆ ਵੇਦ।
1: ਇਹੀ ਜਨਮ ਦੇ ਜਗ ਮੈਂ ਫਿਰ ਫਿਰ ਸਕਲ ਵਿਕਾਰਨ ਮੂਲ ਉਦਾਰ।
0: ਇਹਨਾਂ ਨੂੰ ਜਗਤ ਵਿੱਚ ਜਾ ਕੇ ਅਵਤਾਰ ਲੈਣਾ ਪਵੇਗਾ।
1: ਇਨ ਉਰ ਤੇ ਅਬ ਕਰੋ ਉਖਾਰਨ ਕਿਰਪਾ ਸਿੰਧ ਇਸ ਬਿਧ ਉਰ ਧਾਰ।
0: ਅਕਾਲ ਪੁਰਖ ਪਰਮਾਤਮਾ ਨੇ ਜਾਣਿਆ ਵੀ ਇਹਨਾਂ ਦਾ ਜਿਹੜਾ ਹੰਕਾਰ ਆ ਉਹ ਹੰਕਾਰ ਦੂਰ ਕਰਨਾ ਚਾਹੀਦਾ।
1: ਭਈ ਗਗਨ ਬਾਣੀ ਤਬ ਇਨਕੋ ਨਰ ਸਰੀਰ ਕੋ ਲਿਹੋ ਅਵਤਾਰ।
0: ਆਕਾਸ਼ ਬਾਣੀ ਹੋਈ ਵੇਦਾਂ ਨੂੰ, ਤੁਸੀਂ ਮਨੁੱਖਾ ਸਰੂਪ ਧਾਰਨ ਕਰੋ।
1: ਤੁਮਰੇ ਉਰ ਹੰਕਾਰ ਵਿਕਾਰ ਜੋ ਨਿਸ਼ਫਲ ਕਰੋ ਜਾਨ ਇਮ ਲੇਹੋ।
0: ਜਿਹੜਾ ਤੁਹਾਨੂੰ ਹੰਕਾਰ ਪੈਦਾ ਹੋਇਆ ਵਾ ਮਨੁੱਖਾ ਸਰੂਪ ਧਾਰ ਕੇ, ਅਤੇ ਫਿਰ ਆਪਣਾ ਹੰਕਾਰ ਆਪਣੇ ਵਿਕਾਰ ਦੂਰ ਕਰੋ।
1: ਗੁਰ ਬਿਨ ਹਿਰਦੈ ਪ੍ਰਕਾਸ਼ ਨ ਹੋਵਤ ਜਾਂ ਤੇ ਮੂਲ ਸਤਿਗੁਰੂ ਦੇਹੋ।
0: ਗੁਰੂ ਜੀ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਅਤੇ ਗੁਰੂ ਜੀ ਸ਼ਾਂਤੀ ਬਖਸ਼ਣ ਵਾਲੇ ਆ, ਗੁਰੂ ਜੀ ਗਿਆਨ ਦੇਣ ਵਾਲੇ ਆ, ਗੁਰੂ ਜੀ ਮੁਕਤੀ ਦੇਣ ਵਾਲੇ ਆ।
1: ਤੁਮਰੋ ਖੇਦ ਬਿਨਸ ਕਰ ਜਾਵ ਹੈ ਕਰੋ ਗੁਰੂ ਜਿਤ ਕਿਤ ਦ੍ਰਿਸ਼ਟੇ ਹੋ।
0: ਤੁਸੀਂ ਗੁਰੂ ਸਾਹਿਬ ਦਾ ਜਸ ਕਰੋ ਸੰਸਾਰ 'ਤੇ ਜਾ ਕੇ ਮਨੁੱਖਾ ਸਰੂਪ ਧਾਰ ਕੇ, ਫਿਰ ਤੁਹਾਡਾ ਹੰਕਾਰ ਦੂਰ ਹੋਵੇਗਾ, ਤੁਹਾਡੇ ਵਿਕਾਰ ਦੂਰ ਹੋਣਗੇ।
1: ਸਤਿਗੁਰ ਬਿਨਾਂ ਨਾ ਸ਼ਾਂਤੀ ਪਈਅਤ, ਜਾਂ ਤੇ ਬਨਹੁ ਸਿੱਖ ਹਿਤ ਦੇਹੋ।
0: ਸਤਿਗੁਰੂ ਤੋਂ ਬਿਨਾਂ ਵਿਕਾਰ ਨਹੀਂ ਦੂਰ ਹੁੰਦੇ, ਸਤਿਗੁਰੂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੁੰਦਾ। ਤੁਸੀਂ ਗੁਰੂ ਸਾਹਿਬ ਦੀ ਵਡਿਆਈ ਕਰੋ, ਗੁਰੂ ਸਾਹਿਬ ਦਾ ਜਸ ਕਰੋ, ਫਿਰ ਤੁਹਾਡਾ ਹੰਕਾਰ ਦੂਰ ਹੋਵੇਗਾ।
1: ਇੱਕ ਇੱਕ ਵੇਦ ਚਤੁਰ ਬਪ ਧਾਰੋ, ਬ੍ਰਹਮਾ ਤੁਮ ਸੰਗ ਨਰ ਤਨ ਪਾਏ।
0: ਇੱਕ ਇੱਕ ਵੇਦ ਚਾਰ ਚਾਰ ਸਰੂਪ ਧਾਰੋ, ਅਤੇ ਚਾਰ ਵੇਦ ਸੀ, ਅਤੇ ਵੇਦਾਂ ਨੂੰ ਰਚਣ ਵਾਲਾ ਬ੍ਰਹਮਾ। ਪਰ ਕਹਿੰਦੇ ਇੱਕ ਇੱਕ ਵੇਦ ਚਾਰ ਚਾਰ ਸਰੂਪ ਧਾਰੋ, ਅਤੇ ਨਾਲ ਬ੍ਰਹਮਾ ਤੁਹਾਡਾ ਕਰਤਾ, ਇਹ ਵੀ ਤੁਹਾਡੇ ਨਾਲ ਹੋਵੇ, ਇਹ ਵੀ ਮਨੁੱਖਾ ਰੂਪ ਧਾਰਨ ਕਰੇ।
1: ਰੱਛਕ ਸਦਾ ਹੋਤ ਜਿਤ ਕਿਤ ਇਹ, ਤੁਮਰੋ ਵਿਘਨ ਸਕਲ ਬਿਨ ਸਾਏ।
0: ਅਤੇ ਤੁਹਾਡੇ ਵਿਘਨ ਜਿਹੜੇ ਆ ਸਾਰੇ ਦੂਰ ਹੋਣਗੇ।
1: ਗਗਨ ਗਿਰਾ ਇਮ ਕਹਿਓ ਮੌਨ ਪੁਨ, ਸੁਨ ਸਭ ਬੇਦ ਰਹੇ ਬਿਸਮਾਏ।
0: ਜਦੋਂ ਆਕਾਸ਼ਬਾਣੀ ਹੋਈ, ਸਾਰਿਆਂ ਨੇ ਉਹ ਆਕਾਸ਼ਬਾਣੀ ਸੁਣ ਲਈ ਅਤੇ ਸੁਣ ਕੇ ਚੁੱਪ ਕਰ ਗਏ।
1: ਕਮਲਜ ਸਹਿਤ ਵਿਚਾਰਨ ਕਰਕੇ, ਸ਼ਿਤ ਅਵਤਰੇ ਸਰੂਪ ਬਣਾਏ।
0: ਬ੍ਰਹਮਾ ਦੇ ਸਹਿਤ ਚਾਰੇ ਵੇਦਾਂ ਨੇ ਵਿਚਾਰ ਕਰਕੇ ਅਤੇ ਆਪਣਾ ਧਰਤੀ 'ਤੇ ਆਏ। ਕਾਂਸ਼ੀਪੁਰੀ ਵਿੱਚ ਜਨਮ ਹੋਏ ਇਹਨਾਂ ਦੇ।
1: ਇੱਕ ਇੱਕ ਵੇਦ ਚਤੁਰ ਬਪ ਧਾਰੇ, ਪ੍ਰਗਟ ਨਾਮ ਤਿਨ ਕਹੋ ਅਸੰਸ।
0: ਇੱਕ ਇੱਕ ਵੇਦ ਨੇ ਚਾਰ ਚਾਰ ਸਰੂਪ ਧਾਰਨ ਕੀਤੇ। ਮਹਾਰਾਜ ਜੀ ਕਹਿੰਦੇ ਉਹ ਸਾਰੇ ਇਹਨਾਂ ਦੇ ਨਾਂ ਸੁਣਾਉਣਾ ਕਰਦੇ ਹਾਂ।
1: ਪੂਰਨ ਸ਼ਿਆਮ ਵੇਦ ਕੇ ਇਹ ਭੇ, ਮਥੁਰਾ ਜਾਲਪ ਬਲ ਹਰਬੰਸ।
0: ਖਾਲਸਾ ਜੀ ਫਿਰ ਪੜ੍ਹਿਓ।
1: ਪੂਰਨ ਸ਼ਿਆਮ ਵੇਦ ਕੇ ਇਹ ਭੇ, ਮਥੁਰਾ ਜਾਲਪ ਬਲ ਹਰਬੰਸ।
0: ਸ਼ਿਆਮ ਵੇਦ ਦੇ ਜਿਹੜੇ ਚਾਰ ਸਰੂਪ ਇਹਨਾਂ ਨੇ ਧਾਰਨ ਕੀਤੇ, ਮਥੁਰਾ ਬਲ ਜਾਲਪ ਅਤੇ ਹਰਬੰਸ। ਇਹ ਇੱਕ ਸਰੂਪ ਦੇ ਸ਼ਿਆਮ ਵੇਦ ਦੇ ਚਾਰ ਸਰੂਪ ਧਾਰੇ।
1: ਪੁਨ ਰਿਗ ਵੇਦ ਕਲ ਜਲ ਨਲ ਤ੍ਰੈ, ਕਲ ਸਹਾਰ ਚੌਥੇ ਗਿਨ ਅੰਸ।
0: ਫਿਰ ਰਿਗ ਵੇਦ ਦੇ ਚਾਰ ਸਰੂਪ ਉਸ ਵੇਦ ਦੇ ਪ੍ਰਗਟ ਹੋਏ, ਕਿਹੜੇ ਕਿਹੜੇ?
1: ਕਲ ਜਲ ਨਲ ਕਲ ਸਹਾਰ
0: ਅਤੇ ਕਲ ਸਹਾਰ। ਇਹ ਰਿਗ ਵੇਦ ਦੇ ਚਾਰ ਸਰੂਪ।
1: ਭਏ ਜੁਜਰ ਕੇ ਟਲ ਸਲ, ਪੁਨ ਜਲ ਭਲ ਉਪਜੇ ਦਿਜ ਬੰਸ।
0: ਅਤੇ ਜੁਜਰ ਵੇਦ ਦੇ ਫੇਰ ਚਾਰ ਸਰੂਪ ਕਿਹੜੇ ਕਿਹੜੇ?
1: ਟਲ ਸਲ ਜਲ ਅਤੇ
0: ਜਲ
1: ਭਲ।
0: ਚੌਥਾ ਕਿਹੜਾ?
1: ਭਲ।
0: ਇਹ ਚਾਰ ਸਰੂਪ ਤੀਜੇ ਵੇਦ ਦੇ।
1: ਬਹੁਰ ਅਥਰਬਣ ਦਾਸ ਰੋ ਕੀਰਤ, ਗਿਨ ਗਯੰਦ ਸਦਰੰਗ ਸੁਚਾਰ।
0: ਅਥਰਬਣ ਵੇਦ ਚਾਰ ਸਰੂਪ ਉਸਦੇ ਪ੍ਰਗਟ ਹੋਏ, ਕਿਹੜਾ ਕਿਹੜਾ ਜੀ?
1: ਕੀਰਤ
0: ਭੱਟ,
1: ਗਿਨ ਗਯੰਦ
0: ਗਯੰਦ
1: ਸਦਰੰਗ ਗਿਨ
0: ਗਿਰ। ਇਹ ਚਾਰ ਸਰੂਪ ਚੌਥੇ ਵੇਦ ਦੇ ਪ੍ਰਗਟ ਹੋਏ।
1: ਕਮਲਾਸਨ ਕੋ ਭਿੱਖਾ ਨਾਮ, ਸੋ ਇਨ ਸਭ ਤੇ ਭਾ ਅਧਿਕ ਉਦਾਰ।
0: ਅਤੇ ਬ੍ਰਹਮਾ ਜੀ ਦਾ ਨਾਮ ਭਿੱਖਾ ਕਰਕੇ ਪ੍ਰਸਿੱਧ ਹੋਇਆ, ਜਿਹੜਾ ਚਾਰ ਵੇਦਾਂ ਦਾ ਮੁਖੀ ਆ। ਇੱਕ ਇੱਕ ਵੇਦ ਨੇ ਚਾਰ ਚਾਰ ਸਰੂਪ ਧਾਰੇ ਆ, ਅਤੇ ਬ੍ਰਹਮਾ ਨੇ ਵੀ ਅਵਤਾਰ ਧਾਰਿਆ ਮਨੁੱਖਾ ਸਰੂਪ।
1: ਬਿਪਰ ਸਰੀਰ ਭਾਟ ਭਈ ਸੰਗਿਆ, ਵੱਡੇ ਬੈਸ ਮਹਿ ਭੇ ਇਕ ਸਾਰ।
0: ਕਾਂਸ਼ੀ ਵਿੱਚ ਜਿਹਨਾਂ ਦੇ ਜਨਮ ਹੋਏ, ਬ੍ਰਾਹਮਣਾਂ ਦੇ ਘਰ ਵਿੱਚ,
1: ਹੋਏ
0: ਹਾਂਜੀ
1: ਹੋਏ ਇਕੱਤਰ ਲੱਗੇ ਗੁਰ ਖੋਜਣ ਦੇਸ਼ ਵਿਦੇਸ਼ਨ ਮੈਂ ਹਿਤ ਧਾਰ।
0: ਉਹਨਾਂ ਬ੍ਰਾਹਮਣਾਂ ਨੂੰ ਵੀ ਭਾਟ ਕਹਿੰਦੇ ਜਿਹੜੇ ਵਿੱਦਿਆ ਵਾਲੇ ਸੀਗੇ, ਅਤੇ ਬ੍ਰਾਹਮਣਾਂ ਦੇ ਘਰ ਵਿੱਚ ਜਨਮ ਹੋਇਆ, ਸਾਰੇ ਵੇਦ ਸ਼ਾਸਤਰ ਪੜ੍ਹੇ, ਪਰ ਕਿਤੇ ਸ਼ਾਂਤੀ ਨਾ ਆਈ। ਫਿਰ ਗੁਰੂ ਸਾਹਿਬ ਦੀ ਖੋਜ ਕਰਨ ਲੱਗੇ, ਜੋ ਆਕਾਸ਼ਬਾਣੀ ਹੋਈ ਸੀ, ਗੁਰੂ ਸਾਹਿਬ ਦੀ ਉਸਤਤ ਕਰੋ, ਫਿਰ ਤੁਹਾਡਾ ਹੰਕਾਰ ਦੂਰ ਹੋਊਗਾ, ਤੁਹਾਡੇ ਵਿਕਾਰ ਦੂਰ ਹੋਣਗੇ, ਤੁਹਾਡਾ ਭਲਾ ਹੋਵੇਗਾ।
1: ਪੰਥ ਜਿੱਤੇ ਜਗ ਵਿਖੇ ਪਰ ਬਿਰਤੇ ਸਭ ਕੇ ਨਿਕਟ ਕਰਤ ਪ੍ਰਸਥਾਨ।
0: ਜਿੰਨੇ ਸੰਨਿਆਸੀ ਵਿਰਾਗੀ ਜੋਗੀ ਸਾਰਿਆਂ ਦੇ ਕੋਲ ਇਹਨਾਂ ਨੇ ਜਾਣਾ ਕੀਤਾ।
1: ਗਿਰੀਪੁਰੀ ਆਦਿਕ ਸੰਨਿਆਸੀ ਤਿੰਨ ਤੇ ਸੁਨੇ ਬੈਨ ਹਿਤ ਠਾਨ।
0: ਗਿਰੀਪੁਰੀ ਜਿਹੜੇ ਸੰਨਿਆਸੀਆਂ ਦੇ ਸੰਪਰਦਾ ਵਾ, ਉਹਨਾਂ ਵਿੱਚ ਵੀ ਜਾ ਕੇ ਉਹਨਾਂ ਦੇ ਕੋਲ ਵੀ ਜਾਣਾ ਕੀਤਾ।
1: ਯੋਗ ਅਭਿਆਸੀ ਅਰ ਕੰਨ ਪਾਟੇ ਦੋਨੋਂ ਢਿੱਗ ਕੀ ਸੰਗ ਮਹਾਨ।
0: ਯੋਗੀ ਫਿਰ ਕੰਨ ਪਾਟੇ ਯੋਗੀ ਉਹਨਾਂ ਦੇ ਵੀ ਜਾ ਕੇ ਦਰਸ਼ਨ ਕੀਤੇ, ਉਹਨਾਂ ਦੇ ਕੋਲ ਵੀ ਜਾ ਕੇ ਰਹੇ।
1: ਬ੍ਰਹਮਚਾਰੀ ਤਪਸੀ ਬੈਰਾਗੀ ਅਪਰ ਕਿਤਕ ਕੋ ਕਰੇ ਬਖਾਨ।
0: ਬ੍ਰਹਮਚਾਰੀ ਤਪਸੀ ਲੋਕ ਹੋਰ ਵੀ ਜਿਹੜੇ ਮੁਖੀ ਸੀਗੇ ਉਹਨਾਂ ਦੇ ਕੋਲ ਵੀ ਗਏ।
1: ਸੰਮਤ ਏਕ ਫਿਰੇ ਜਗ ਖੋਜਤ ਜੇ ਸਾਧਕ ਪਰ ਲੋਕ ਉਦਾਰ।
0: ਇੱਕ ਸਾਲ ਗੁਰੂ ਸਾਹਿਬ ਦੀ ਭਾਲ ਕਰਦੇ ਰਹੇ, ਗੁਰੂ ਸਾਹਿਬ ਨੂੰ ਲੱਭਦੇ ਰਹੇ। ਬੜੇ ਬੜੇ ਸੰਨਿਆਸੀਆਂ ਕੋ ਗਏ, ਵਿਰਾਗੀਆਂ ਕੋ ਗਏ, ਬ੍ਰਹਮਚਾਰੀਆਂ ਕੋ ਗਏ, ਯੋਗੀਆਂ ਕੋ ਗਏ, ਪਰ ਕਿਤਿਓਂ ਸ਼ਾਂਤੀ ਨਾ ਆਈ।
1: ਕਹਿ ਨਿਜ ਬਚਨ ਸ਼ਾਂਤ ਦੇ ਚਿੱਤ ਕੋ ਐਸੋ ਕਤਹੂੰ ਨਹੀਂ ਨਿਹਾਰ।
0: ਇਹ ਜਿਉਂਦੇ ਸਾਡੇ ਮਨ ਨੂੰ ਸ਼ਾਂਤੀ ਆਵੇ, ਪਰ ਕਿਤਿਓਂ ਵੀ ਸ਼ਾਂਤੀ ਨਾ ਪ੍ਰਾਪਤ ਹੋਈ।
1: ਦੇਸ਼ ਵਿਦੇਸ਼ਨ ਸਗਰੇ ਫਿਰ ਕਰ ਭਏ ਉਦਾਸ ਗਏ ਜਬ ਹਾਰ।
0: ਦੇਸ਼ਾਂ ਵਿਦੇਸ਼ਾਂ ਵਿੱਚ ਫਿਰ ਕੇ ਤੇ ਹਾਰ ਗਏ, ਥੱਕ ਗਏ।
1: ਉਤਰਿਓ ਗਰਭ ਅਹੈ ਹਮ ਜਗ ਮਹਿ ਤਉ ਨ ਦੇਖਿਓ ਬਿਨਾ ਵਿਕਾਰ।
0: ਹੰਕਾਰ ਦੂਰ ਹੋ ਗਿਆ ਇਹਨਾਂ ਦਾ, ਜਿਹੜਾ ਇਹਦੇ ਮਨ 'ਚ ਹੰਕਾਰ ਸੀ ਨਾ ਵੇਦਾਂ ਦੇ, ਅਸੀਂ ਸਭ ਦੇ ਸਾਰੇ ਜਗ ਦਾ ਮੂਲ ਅਸੀਂ ਹਾਂ, ਸਾਨੂੰ ਹੀ ਪੜ੍ਹ ਸੁਣ ਕੇ ਚਰਚਾ ਹੁੰਦੀ ਆ, ਸਾਨੂੰ ਹੀ ਪੜ੍ਹ ਸੁਣ ਕੇ ਗਿਆਨ ਹੁੰਦਾ ਵਾ, ਉਹ ਸਾਰਾ ਇਹਨਾਂ ਦਾ ਹੰਕਾਰ ਦੂਰ ਹੋ ਗਿਆ। ਇਹਦੇ ਸਾਲ ਭਰ ਵਿਚਰਦੇ ਰਹੇ, ਲੱਭਦੇ ਰਹੇ, ਗੁਰੂ ਸਾਹਿਬ ਦੀ ਖੋਜ ਕਰਦੇ ਰਹੇ ਵੀ ਸਾਨੂੰ ਸ਼ਾਂਤੀ ਮਿਲੇ। ਹਾਂਜੀ।
1: ਜਾਂ ਤੇ ਸਤਿਗੁਰ ਸਭ ਤੇ ਦੀਰਗ ਜਿਨਕੇ ਮਿਲਤ ਸ਼ਾਂਤ ਚਿੱਤ ਪਾਏ।
0: ਇਹਦੇ ਸਤਿਗੁਰੂ ਸਭ ਤੋਂ ਵੱਡੇ ਆ, ਜਿਨ੍ਹਾਂ ਨੂੰ ਮਿਲ ਕੇ, ਜਿਨ੍ਹਾਂ ਦਾ ਦਰਸ਼ਨ ਕਰਕੇ, ਸੰਗਤ ਕਰਕੇ ਮਨ ਨੂੰ ਸ਼ਾਂਤੀ ਆਉਂਦੀ ਆ।
1: ਬਿਨਾ ਗਰਭ ਤੇ ਸਰਬ ਭਏ ਜਬ ਸੁਧਾ ਸਰੋਵਰ ਕੀ ਦਿਸ਼ ਆਏ।
0: ਜਦੋਂ ਸਾਰਿਆਂ ਦਾ ਮਾਣ ਦੂਰ ਹੋ ਗਿਆ, ਵਿਕਾਰ ਦੂਰ ਹੋ ਗਏ, ਤੇ ਸੁਧਾ ਸਰੋਵਰ ਜੋ ਅੰਮ੍ਰਿਤ ਦਾ ਸਰੋਵਰ ਆ, ਸ੍ਰੀ ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਨੂੰ ਇਹਨਾਂ ਨੇ ਆਉਣਾ ਕੀਤਾ।
1: ਮਹਿਮਾ ਸੁਨਤ ਅਨੇਕ ਲੋਕ ਤੇ ਸ਼੍ਰੀ ਅਰਜਨ ਸਤਿਗੁਰ ਸੁਖਦਾਏ।
0: ਲੋਕਾਂ ਦੇ ਕੋਲੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਮਹਿਮਾ ਸਰਵਣ ਕੀਤੀ।
1: ਭਿੱਖੇ ਸਹਿਤ ਸਕਲ ਹੀ ਮਿਲ ਕੇ ਦਰਸ਼ਨ ਹਿਤ ਚਿਤ ਚੌਂਪ ਵਢਾਏ।
0: ਭਿੱਖਾ ਇਹਨਾਂ ਦਾ ਮੁਖੀ ਹੈ, ਚਾਰ ਵੇਦਾਂ ਦਾ ਬ੍ਰਹਮਾ, ਜਿਹਦਾ ਨਾਂ ਭਿੱਖਾ ਪ੍ਰਗਟ ਹੋਇਆ, ਉਹਦੇ ਸਹਿਤ ਸਾਰੇ ਆਏ।
1: ਗੁਣ ਕੋ ਸੁਨਤ ਸ਼ਾਂਤ ਹੋਏ ਆਈ ਸ਼੍ਰੀ ਅਰਜਨ ਕੋ ਸਿਮਰਤ ਨਾਮ।
0: ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਸੁਣਿਆ ਨਾ, ਅਤੇ ਮਹਾਰਾਜ ਦੇ ਗੁਣ ਸਰਵਣ ਕੀਤੇ, ਅਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ।
1: ਸਭ ਪਹੁੰਚੇ ਹਰ ਮੰਦਰ ਮੈਂ ਜਬ ਦਰਸ਼ਨ ਪਿਖਿਓ ਅਜਬ ਅਭਿਰਾਮ।
0: ਜਦੋਂ ਹਰੀ ਮੰਦਰ ਵਿੱਚ ਪਹੁੰਚੇ, ਦਰਸ਼ਨ ਡੇੜੀ 'ਤੇ ਮੱਥਾ ਟੇਕ ਕੇ ਅੱਗੇ ਪੁਲ ਥਾਣੇ ਲੰਘ ਕੇ ਹਰੀ ਮੰਦਰ ਵਿੱਚ ਗਏ, ਅਤੇ ਕੀ ਦਰਸ਼ਨ ਹੋਇਆ ਹਰੀ ਮੰਦਰ ਵਿੱਚ?
1: ਸ਼ਿਆਮ ਸਰੂਪ ਅਨੂਪ ਚਤੁਰ ਭੁਜ ਸੁੰਦਰ ਬਦਨ ਸੁ ਸ਼ਬ ਕੋ ਧਾਮ।
0: ਸ਼ਿਆਮ ਰੂਪ, ਬੜਾ ਸੁੰਦਰ ਰੂਪ, ਚਤੁਰ ਭੁਜੀ, ਛਤਰਭੁਜੀ ਭਗਵਾਨ ਦਾ ਦਰਸ਼ਨ ਹੋਇਆ ਤੇ ਬੜਾ ਸੋਹਣੇ ਸਰੂਪ ਦਾ ਦਰਸ਼ਨ ਹੋਇਆ।
1: ਮਹਾਂ ਜੋਤ ਜਾਗਤ ਚਹੁੰ ਦਿਸ਼ਮਹਿ ਕਰਤ ਅਨੇਕ ਸੋ ਨੰਮਰ ਪ੍ਰਣਾਮ।
0: ਚਹੁੰ ਪਾਸੇ ਉਹਨਾਂ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਸਾਰੇ ਨਿਮਰਤਾ ਸਹਿਤ ਦੇਵਤੇ ਲਕਸ਼ਮੀ ਸਾਰੇ ਨਮਸਕਾਰਾਂ ਕਰ ਰਹੇ ਆ ਭਗਵਾਨ ਨੂੰ।

0: ਪਰਮਾ ਉਸ ਸਰੂਪ ਦੇ ਚਰਨਾਂ ਨੂੰ ਪਰਸ ਰਹੀ ਆ।
1: ਸ਼ੁਭਤ ਸੇਖ ਸਾਈ ਵੱਡ ਸ਼ੋਭਾ ਦ੍ਰਿਗ ਬਿਸ ਤਰਤ ਕੌਰ ਜੁਗ ਲਾਲ।
0: ਸੇਖ ਸਾਈ ਬੜੀ ਸ਼ੋਭਾ ਦੇ ਰਹੇ ਆ, ਚਤੁਰ ਬਾਹਾਂ ਚਾਰ ਬਾਹਾਂ ਵਾ ਅਤੇ ਬੜਾ ਸੋਹਣਾ ਸਰੂਪ ਆ ਅਤੇ ਲਛਮੀ ਚਰਨ ਘੁੱਟਦੀ ਆ ਅਤੇ ਚਾਰ ਸਵੇਰੇ ਉਹਨਾਂ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ।
1: ਪੀਤੰਬਰ ਸਭ ਅੰਗ ਵਿਭੂਖਨ ਵੱਡੇ ਵਿਭੂਖਤ ਗੁਰ ਬਨ ਮਾਲ।
0: ਪੀਤੰਬਰ ਪੀਲੇ ਵਸਤਰ ਪਹਿਨੇ ਹੋਏ ਆ ਅਤੇ ਗਲ ਦੇ ਵਿੱਚ ਬੜੀ ਸੁੰਦਰ ਮਾਲਾ ਸੋਭ ਰਹੀ ਆ।
1: ਸੀਸ ਕਰੀਟ ਕੇਸ ਮ੍ਰਿਦ ਮੇਚਕ ਘੁੰਗਰਿਆ ਰੇ ਸ਼ੋਭਤ ਭਾਲ।
0: ਅਤੇ ਸੀਸ ਦੇ ਉੱਤੇ ਕਰੀਟ ਆ, ਸੋਨੇ ਦਾ ਕਰੀਟ ਸੋਭਾ ਪਾ ਰਿਹਾ ਅਤੇ ਕੇਸ ਬੜੇ ਸੋਹਣੇ ਹੈਗੇ।
1: ਦੋਹਰਾ ਬੇਦ ਸਰੂਪ ਜੇ ਬਿਪਰ ਬਾਰ ਹਰ ਸਰੂਪ ਤਿੰਨ ਦੀਖ।
0: ਜਿਹੜੇ ਬ੍ਰਾਹਮਣ ਸਰੂਪ ਜਿਹੜੇ ਭੱਟ ਸੰਗਿਆ ਜਿਹਨਾਂ ਨੂੰ ਭਾਟ ਕਹਿੰਦੇ ਸੀ, ਉਹਨਾਂ ਨੇ ਜਦੋਂ ਹਰੀ ਮੰਦਰ ਵਿੱਚ ਭਗਵਾਨ ਦਾ ਦਰਸ਼ਨ ਕੀਤਾ ਅਤੇ ਬੜੇ ਪ੍ਰਸੰਨ ਹੋਏ ਦਰਸ਼ਨ ਕਰਕੇ।
1: ਅਪਰ ਨਹੀਂ ਕਾਹੂ ਲਖਿਓ ਦੇਨ ਹੁਤੀ ਤਿੰਨ ਸੀਖ।
0: ਹੋਰ ਨਹੀਂ ਉਹਨਾਂ ਨੇ ਜਾਣਿਆ ਭਗਵਾਨ ਦਾ ਦਰਸ਼ਨ ਕਰਕੇ ਸਿੱਖਿਆ ਦੀ ਪ੍ਰਾਪਤੀ, ਵੀ ਸਾਨੂੰ ਸਿੱਖਿਆ ਦੇਣ ਸਤਿਗੁਰੂ।
1: ਸਵਈਆ ਛੰਦ ਆਸ ਸਰੂਪ ਦੇਖਤ ਬਿਸਮਾਏ ਹਰ ਮੰਦਰ ਮਹਿ ਸੁੰਦਰ ਸ਼ੋਭ।
0: ਹਰੀ ਮੰਦਰ ਵਿੱਚ ਇਹੋ ਜਿਹਾ ਸਰੂਪ ਕਦੇ ਦੇਖਿਆ ਹੀ ਨਹੀਂ ਸੀਗਾ। ਚਤੁਰਭੁਜੀ ਚਾਰ ਬਾਹਾਂ, ਸੀਸ ਦੇ ਉੱਤੇ ਸੋਨੇ ਦਾ ਕਰੀਟ ਸੋਭਦਾ ਅਤੇ ਪੀਲੇ ਵਸਤਰ ਪਹਿਨੇ ਹੋਏ ਆ, ਗਲ ਦੇ ਵਿੱਚ ਮਾਲਾ ਪਹਿਨੇ ਹੋਏ ਆ, ਚਾਰ ਸਫੇਰੇ ਉਹਨਾਂ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਲਛਮੀ ਚਰਨ ਘੁੱਟਦੀ ਆ। ਇਹੋ ਜਿਹਾ ਸਰੂਪ ਦਰਸ਼ਨ ਕਰਕੇ ਪ੍ਰਸੰਨ ਹੋ ਗਏ ਜਿਹੜੇ ਭੱਟ ਆਏ ਕਾਂਸ਼ੀ ਤੋਂ ਬ੍ਰਹਮਾ ਦੇ ਸਮੇਤ।
1: ਮਹਾਂ ਵਿਸ਼ਨੂੰ ਕੋ ਰੂਪ ਮਨੋਹਰ ਜਿਸ ਹੈ ਧਿਆਨ ਧਰ ਜੋਗੀ ਲੋਭ।
0: ਵਿਸ਼ਨੂੰ ਭਗਵਾਨ ਦਾ, ਮਹਾਂ ਵਿਸ਼ਨੂੰ ਦਾ ਜਿਹੜਾ ਸਰੂਪ ਆ, ਜਿਸ ਨੂੰ ਜੋਗੀ ਆਪਣੇ ਹਿਰਦੇ 'ਚ ਉਹ ਮਹਾਂ ਵਿਸ਼ਨੂੰ ਦੇ ਚਰਨਾਂ ਨੂੰ ਧਿਆਉਂਦੇ ਆ, ਉਹ ਸਰੂਪ ਦੇਖਿਆ।
1: ਉਸਤਤ ਕਰਨ ਲੱਗੇ ਹੋਏ ਠੰਡੇ ਜਿਨਕੈ ਭਇਓ ਪ੍ਰੇਮ ਕੋ ਛੋਭ।
0: ਜਿਨ੍ਹਾਂ ਦੇ ਮਨ ਨੂੰ ਬੜਾ ਪ੍ਰੇਮ ਹੋ ਗਿਆ, ਪ੍ਰੇਮ ਜਾਗਿਆ ਅਤੇ ਭਗਵਾਨ ਦੀ ਉਸਤਤ ਕਰਨ ਲੱਗ ਪਏ ਚਾਰੇ ਵੇਦ, ਜਿਨ੍ਹਾਂ ਨੇ ਮਨੁੱਖਾ ਸਰੂਪ ਧਾਰੇ ਆ ਬ੍ਰਹਮਾ ਦੇ ਸਵੇਤ।
1: ਨਮਸਕਾਰ ਪੁਨ ਪੁਨ ਪਗ ਪੰਕਜ ਰਿਦਾ ਪਰਮ ਗੰਭੀਰ ਅਸ਼ੋਭ।
0: ਨਮਸਕਾਰਾਂ ਕਰਦੇ ਆ, ਉਸਤਤ ਕਰਦੇ ਆ ਮਹਾਰਾਜ ਦੀ, ਵਡਿਆਈ ਕਰਦੇ ਆ।
1: ਭੁਜੰਗ ਛੰਦ ਦਇਆ ਸਿੰਧ ਦੀ ਨਾਨ ਬੰਧੂ ਕਿਰਪਾਲਾ।
0: ਹੇ ਸਤਿਗੁਰੂ, ਤੁਸੀਂ ਦਇਆ ਦੇ ਸਮੁੰਦਰ ਜੇ, ਤੁਹਾਡੇ ਵਿੱਚ ਬਹੁਤੀ ਦਇਆ ਵਾ ਅਤੇ ਦੀਨਾ ਬੰਧੂ ਜੇ, ਤੁਸੀਂ ਗਰੀਬਾਂ ਦੀ ਰੱਖਿਆ ਕਰਨ ਵਾਲੇ ਜੇ ਅਤੇ ਦਿਆਲੂ ਜੇ, ਮਹਾਨ ਜੇ ਤੁਸੀਂ ਮਹਾਰਾਜ।
1: ਨਮੋ ਪਾਦ ਕੰਜੰਗ ਅਭੰਜੰਗ ਉਜਾਲਾ।
0: ਮਹਾਰਾਜ ਸਾਡੀ ਨਮਸਕਾਰ ਆ ਤੁਹਾਡੇ ਚਰਨ ਕਮਲਾਂ 'ਤੇ।
1: ਅਜੈ ਹੋ ਅਨਾਸ਼ੀ ਅਨਾਦੀ ਅਨੂਪੰ।
0: ਤੁਸੀਂ ਅਜੈ ਸਰੂਪ ਹੋ, ਅਨਾਸ਼ੀ ਹੋ, ਨਾਸ਼ ਤੋਂ ਰਹਿਤ ਹੋ, ਤੁਸੀਂ ਮਹਾਨ ਹੋ।

0: ਦਸਵੇਂ ਪਾਤਸ਼ਾਹ ਨੇ ਉਸਤਤ ਕੀਤੀ ਆ ਭਗਵਾਨ ਦੀ, ਤੁਸੀਂ ਉਸ ਰੂਪ ਜੇ
1: ਸਭੈ ਬੀਚ ਵਾਸੋ ਅਲੇ ਪੰਗ ਸਦਾ ਹੋ,
0: ਸਦਾ ਹੀ ਸੰਸਾਰ ਦੇ ਜੀਆਂ ਦੇ ਵਿੱਚ ਵਸ ਰਹੇ ਰਹਿ ਜੇ ਅਤੇ ਸਾਰਿਆਂ ਤੋਂ ਨਿਰਲੇਪ ਸਰੂਪ ਜੇ,
1: ਅਜੂਨੀ ਅਛੈ ਏਕ ਰੂਪੰ ਅਜਾਹੋ,
0: ਅਜੂਨੀਆਂ ਤੋਂ ਰਹਿਤ ਜੇ ਮਹਾਨ ਜੇ, ਤੁਹਾਡੀ ਉਪਮਾ ਕੋਈ ਕਹਿ ਨਹੀਂ ਸਕਦਾ।
1: ਕਥੇ ਮੋਹ ਨ ਆਵੇ ਕਥੇ ਕੌਣ ਤੋਹੀ,
0: ਅਸੀਂ ਕਥਨ ਨਹੀਂ ਕਰ ਸਕਦੇ ਤੁਹਾਡੀ ਮਹਿਮਾ ਨੂੰ, ਕੀ ਕਥਨ ਕਰੀਏ ਮਹਾਰਾਜ।
1: ਨਿਰਾਲੰਗ ਬਚਿਤਰੰਗ ਨਿਰਾਲੰਬ ਹੋਹੀ,
0: ਤੁਸੀਂ ਨਿਰਾਲਮ ਜੇ ਬਚਿੱਤਰ ਸੁੰਦਰ ਜੇ, ਤੁਹਾਡੀ ਮਹਿਮਾ ਬਹੁਤੀ ਵੱਡੀ ਆ।
1: ਸਭੀ ਤੋਹੇ ਮੈਂ ਤੂੰ ਸਭੇ ਮੈਂ ਬਿਰਾਜੈ,
0: ਤੁਸੀਂ ਸਾਰਿਆਂ ਦੇ ਵਿੱਚ ਜੇ, ਸਾਰੇ ਤੁਹਾਡੇ ਵਿੱਚ ਸੋਭ ਰਹੇ ਆ।
1: ਆਕਾਸ਼ੰ ਜਥਾ ਏਕ ਸਾਰੇ ਸੋ ਛਾਜੈ,
0: ਜਿਸ ਤਰ੍ਹਾਂ ਆਕਾਸ਼ ਵਿੱਚ ਸੋਭਦਾ ਵਾ ਇਸ ਤਰ੍ਹਾਂ ਤੁਸੀਂ ਆਕਾਸ਼ ਰੂਪ ਸੋਭਦੇ ਜੇ।
1: ਬ੍ਰਹਿਮੰਡੰ ਅਖੰਡੰ ਤੁਮੀ ਦੇਹ ਧਾਰੀ,
0: ਬ੍ਰਹਿਮੰਡਾਂ ਵਿੱਚ ਖੰਡਾਂ ਵਿੱਚ ਤੁਹਾਡੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਤੁਸਾਂ ਨੇ ਇਸ ਰੂਪ ਧਾਰਨ ਕੀਤਾ ਵਾ।
1: ਦੋ ਨੈਣ ਭਾਨੂ ਸਸੀ ਜੋਤ ਭਾਰੀ,
0: ਮਹਾਰਾਜ ਦੋਵੇਂ ਨੈਣ ਤੁਹਾਡੇ ਇਹ ਸੂਰਜ ਦੇ ਸਮਾਨ ਪ੍ਰਕਾਸ਼ ਦੇ ਰਹੇ ਆ ਮਹਾਰਾਜ।
1: ਦਿਸ਼ਾ ਸ਼੍ਰੋਣ ਤੇਰੇ ਨਭੰ ਸੀਸ ਗਾਵੈ,
0: ਮਹਾਰਾਜ ਚਾਰੇ ਦਿਸ਼ਾਂ ਤੁਹਾਡੇ ਗੀਤ ਗਾ ਰਹੀਆਂ।
1: ਮਹਾਂਪੁੰਨ ਅਗਰੰ ਪ੍ਰਿਸ਼ਟੀ ਪਾਪ ਥਾਵੈ,
0: ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਅਗਲਾ ਸਰੂਪ ਤੇ ਮਹਾਨ ਆ, ਪਿਛਲਾ ਸਰੂਪ ਜਿਹੜਾ ਉਹ ਵੀ ਮਹਾਨ ਆ।
1: ਮਹਾਂ ਸਿੰਧ ਕੁੱਖੀ ਤਰੂ ਰੋਮ ਬ੍ਰਿੰਦੰ,
0: ਜਿਹੜੀਆਂ ਕੁੱਖਾਂ ਵਾ ਇਹ ਵੀ ਮਹਾਨ ਸਰੂਪ ਆ, ਤੁਹਾਡੇ ਰੂਮ ਜਿਹੜੇ ਆ ਵੀ ਬਿਰਸ਼ਾਂ ਦੇ ਸਮਾਨ ਸੋਭਦੇ ਆ।
1: ਇਹ ਪਾਏ ਪਾਤਾਲ ਤੋਹੀ ਮੁਕੰਦੰ,
0: ਪਾਤਾਲ ਰੂਪ ਵੀ ਤੁਸੀਂ ਜੇ, ਮੁਕਤੀ ਦਾਤੇ ਤੁਸੀਂ ਜੇ।
1: ਗੁਰੂ ਨਾਨਕੰ ਬੰਸ ਬੇਦੀਨ ਮਾਹੀ,
0: ਸ੍ਰੀ ਗੁਰੂ ਨਾਨਕ ਦੇਵ ਜੀ ਬੇਦੀਆਂ ਦੀ ਬੰਸ ਵਿੱਚ ਸੋਭਾ ਦੇਣ ਵਾਲੇ ਤੁਸੀਂ ਜੇ।
1: ਨਰੰਗ ਦੇਹ ਧਾਰੀ ਜਪੈ ਜਾਪ ਜਾਹੀ,
0: ਅਤੇ ਗੁਰੂ ਨਾਨਕ ਦੇਵ ਨੇ ਮਹਾਰਾਜ ਮਨੁੱਖਾ ਸਰੂਪ ਧਾਰਨ ਕੀਤਾ, ਇਹਦਾ ਸਾਰੇ ਲੋਕ ਜਾਪ ਕਰਦੇ ਆ।
1: ਕਲੀ ਮੈਂ ਦਇਆ ਧਾਰ ਨਾਮੰ ਜਪਾਇਓ,
0: ਕਲਯੁਗ ਦੇ ਸਮੇਂ 'ਚ ਦਇਆ ਧਾਰ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨੇ ਆਪਣਾ ਨਾਂ ਨਾਨਕ ਦੇਵ ਰਖਾ ਕੇ ਅਤੇ ਨਾਮ ਜਪਾਉਣਾ ਕੀਤਾ।
1: ਕਰਿਓ ਪੰਥ ਸਿੱਖੀ ਤਰੇ ਜਾਹੇ ਪਾਇਓ,
0: ਅਤੇ ਸਿੱਖੀ ਪੰਥ ਪ੍ਰਗਟ ਕੀਤਾ ਅਤੇ ਸੇਵਕਾਂ ਨੂੰ ਤਾਰਨਾ ਕੀਤਾ।
1: ਗੁਰੂ ਅੰਗਦੰ ਰੂਪ ਹੋਏ ਕਿਰਪਾਲਾ,
0: ਫੇਰ ਹੇ ਅਕਾਲ ਪੁਰਖ ਤੁਸੀਂ ਗੁਰੂ ਨਾਨਕ ਦੇਵ ਤੋਂ ਅੱਗੇ ਗੁਰੂ ਅੰਗਦ ਦੇਵ ਸਰੂਪ ਹੋਏ।
1: ਕਰਾ ਮਾਤ ਕਾਹੂ ਨਾ ਦੀਨੀ ਵਿਸਾਲਾ,
0: ਅਤੇ ਗੁਰੂ ਨਾਨਕ ਦੇਵ ਜੀ ਨੇ ਬਖਸ਼ਾਂ ਦਿੱਤੀਆਂ, ਗੁਰਿਆਈ ਬਖਸ਼ੀ, ਪਰ ਤੁਸੀਂ ਗੁਰੂ ਅੰਗਦ ਦੇਵ ਹੋ ਕੇ ਕਿਸੇ ਨੂੰ ਕਲਾ ਮਾਤ ਨਹੀਂ ਵਿਖਾਈ, ਉਹ ਸ਼ਕਤੀ ਜਰ ਕੇ ਰੱਖੀ।
1: ਜਰਿਓ ਜੋਰ ਦੀਹੰ ਹਿਰਦੇ ਮੈਂ ਗਹੀਰੰ,
0: ਹਿਰਦਾ ਵੱਡਾ ਗੰਭੀਰ ਸੀ ਤੁਹਾਡਾ।
1: ਉਧਾਰੇ ਮਹਾਂ ਸਿੱਖ ਦੇ ਨਾਮ ਧੀਰੰ,
0: ਪਰਮਾਤਮਾ ਦਾ ਨਾਮ ਦੇ ਕੇ ਤੁਸਾਂ ਸਿੱਖਾਂ ਨੂੰ ਤਾਰਨਾ ਕੀਤਾ।
1: ਪਿਤਾ ਮੋਹਰੀ ਕੇ ਧਰੀ ਦੇਹ ਫੇਰੀ,
0: ਫੇਰ ਤੁਸੀਂ ਬਾਬੇ ਮੋਹਰੀ ਦੇ ਪਿਤਾ ਰੂਪ ਹੋ ਕੇ, ਗੁਰੂ ਅਮਰਦਾਸ ਰੂਪ ਹੋ ਕੇ ਸੰਗਤਾਂ ਦਾ ਉਧਾਰ ਕੀਤਾ।
1: ਮਹਾਂਪੰਥ ਸਿੱਖੀ ਬਿਥਾਰੀ ਕਨੇਰੀ,
0: ਮਹਾਂਪੰਥ ਵੱਡਾ ਪੰਥ ਸਿੱਖੀ ਦਾ ਪੰਥ ਚਲਾਇਆ, ਬਖਸ਼ਾਂ ਕੀਤੀਆਂ।
1: ਚਹੂੰ ਚੱਕੇ ਮੈਂ ਕੀਰਤੀ ਚਾਰ ਹੋਈ,
0: ਚਹੂੰ ਚੱਕਾਂ ਦੇ ਵਿੱਚ ਮਹਾਰਾਜ ਗੁਰੂ ਅਮਰਦਾਸ ਰੂਪ ਹੋ ਕੇ ਤੁਹਾਡਾ ਜਸ ਹੋਇਆ।
1: ਦਈ ਬ੍ਰਿੰਦ ਮੰਜੀ ਗੁਰੂ ਕੀਨ ਸੋਈ,
0: ਅਤੇ 22 ਮੰਜੀਆਂ ਬਖਸ਼ੀਆਂ ਜਿਨ੍ਹਾਂ ਨੇ ਬੌਲੀ ਸਾਹਿਬ ਦੀ ਸੇਵਾ ਕੀਤੀ, ਗੁਰਸਿੱਖਾਂ ਨੇ ਉਹਨਾਂ ਨੂੰ ਮੰਜੀਆਂ ਬਖਸ਼ੀਆਂ, ਜਹੇਦਾਰੀਆਂ ਬਖਸ਼ੀਆਂ, ਕਲਾ ਮਾਤਾਂ ਬਖਸ਼ੀਆਂ।
1: ਗੁਰੂ ਰਾਮਦਾਸੰ ਪ੍ਰਕਾਸ਼ੇ ਵਿਸਾਲਾ,
0: ਫਿਰ ਤੁਸੀਂ ਮਹਾਰਾਜ ਗੁਰੂ ਰਾਮਦਾਸ ਰੂਪ ਹੋ ਕੇ ਪ੍ਰਕਾਸ਼ ਕੀਤਾ।
1: ਕਲੀ ਘੋਰ ਅੰਧੇਰ ਕੀਨੋ ਉਜਾਲਾ,
0: ਕਲਯੁਗ ਦੇ ਸਮੇਂ ਵਿੱਚ ਉਜਾਲਾ ਕੀਤਾ, ਪ੍ਰਕਾਸ਼ ਕੀਤਾ, ਪ੍ਰਕਾਸ਼ ਰੂਪ ਹੋ ਕੇ।
1: ਤਿਨੋ ਕੇ ਭਏ ਨੰਦ ਰੂਪੰ ਤੁਮਾਰਾ,
0: ਤੇ ਗੁਰੂ ਰਾਮਦਾਸ ਦੇ ਨੰਦ ਉਹਨਾਂ ਦੇ ਤੁਸੀਂ ਸਾਹਿਬਜ਼ਾਦੇ ਹੋਏ।
1: ਨਮਸਤੰ ਨਮਸਤੰ ਨਮਸਤੰ ਉਦਾਰਾ।
0: ਕਹਿੰਦੇ ਮਹਾਰਾਜ ਆਪ ਜੀ ਨੂੰ ਨਮਸਕਾਰ ਨਮਸਕਾਰ ਨਮਸਕਾਰ।
1: ਦੋਹਰਾ ਇਮ ਅਸ਼ਟਕ ਉਸਤਤ ਕਰੀ ਪਾਠ ਮਨ ਬਾਂਛਤ ਪਾਏ।
0: ਤੇ ਮਹਾਰਾਜ ਦੀ ਉਸਤਤ ਕੀਤੀ, ਸਾਰੇ ਵੇਦਾਂ ਨੇ ਬ੍ਰਹਮਾ ਦੇ ਸਮੇਤ ਇੱਕ ਇੱਕ ਸਰੂਪ ਨੇ, ਚਾਰ ਚਾਰ ਸਰੂਪ ਧਾਰੇ ਸੀ, ਮਨੁੱਖਾ ਸਰੂਪ ਸਤਾਰਾਂ ਬਣੇ ਹੋਏ ਸੀ। ਇਹਨਾਂ ਸਤਾਰਾਂ ਨੇ ਆਪਣੇ ਮੁਖ ਤੋਂ ਉਸਤਤ ਕੀਤੀ ਸਤਿਗੁਰੂ ਜੀ ਦੀ।
1: ਦੀਨ ਹੋਏ ਪੁੰਨ ਸਕਲ ਹੀ ਰਹੇ ਚਰਨ ਲਪਟਾਏ।
0: ਦੀਨ ਹੋ ਗਏ, ਨਿਵਾਣੇ ਹੋ ਕੇ ਤੇ ਸਤਿਗੁਰ ਜੀ ਦੇ ਚਰਨਾਂ ਤੇ ਲਿਪਟ ਗਏ, ਨਮਸਕਾਰ ਕੀਤੀ, ਮੱਥਾ ਟੇਕਿਆ।
1: ਸਵਈਆ ਛੰਦ ਸ਼੍ਰੀ ਅਰਜਨ ਤਬ ਨਿਜ ਸਰੂਪ ਕੋ ਸਭ ਹੀ ਦਿਜਨ ਦਿਖਾਵਨ ਕੀਨ।
0: ਤੇ ਫਿਰ ਮਹਾਰਾਜ ਨੇ ਆਪਣਾ ਨਿਜ ਸਰੂਪ, ਪਹਿਲੇ ਤੇ ਮਹਾਂਵਿਸ਼ਨੂੰ ਸਰੂਪ ਦਿਖਾਇਆ ਨਾ, ਤੇ ਜਦੋਂ ਉਹਨਾਂ ਦੇ ਹੰਕਾਰ ਦੂਰ ਹੋ ਗਏ, ਵਕਾਰ ਦੂਰ ਹੋ ਗਏ, ਨਿਮਰਤਾ ਸਹਿਤ ਹੋ ਕੇ ਬੇਨਤੀਆਂ ਕੀਤੀਆਂ, ਉਸਤਤ ਕੀਤੀ, ਨਮਸਕਾਰ ਕੀਤੀ, ਤੇ ਮਹਾਰਾਜ ਨੇ ਫਿਰ ਆਪਣਾ ਨਿੱਜੀ ਸਰੂਪ ਧਾਰਨ ਕਰ ਲਿਆ, ਮਨੁੱਖਾ ਸਰੂਪ।
1: ਬੂਜਤ ਭਏ ਕੌਣ ਤੁਮ ਕਾਰਜ ਔਰ ਬਾਂਛਤ ਲਿਹੋ ਜਾਚ ਪ੍ਰਵੀਨ।
0: ਮਹਾਰਾਜ ਨੇ ਉਹਨਾਂ ਭੱਟਾਂ ਨੂੰ ਪੁੱਛਿਆ, ਤੁਸੀਂ ਕਿਸ ਕਾਰਜ ਵਾਸਤੇ ਆਏ ਜੇ, ਤੇ ਆਪਣੀ ਇੱਛਾ ਪ੍ਰਗਟ ਕਰੋ।
1: ਕਹਾਂ ਬਸਤ ਗਮਨੇ ਅਬ ਕਿਤ ਕੋ ਹਮ ਟਿਗ ਆਏ ਕਿਆ ਚਿਤ ਚੀਨ।
0: ਕਿੱਥੇ ਵਸ ਰਹਿ ਜੇ, ਕਿੱਧਰ ਨੂੰ ਜਾ ਰਹੇ ਜੇ, ਕਿਸ ਵਾਸਤੇ ਆਏ ਜੇ ਸਾਡੇ ਪਾਸ।
1: ਮੁੱਖ ਹੁਤੋ ਸਭ ਹਿਨ ਮੈਂ ਭਿੱਖਾ ਬੋਲਿਓ ਬਾਕ ਹੋਏ ਕਰ ਦੀਨ।
0: ਭਿੱਖਾ ਜਿਹੜਾ ਉਹਨਾਂ ਦਾ ਮੁਖੀ ਬ੍ਰਹਮਾ, ਜਿਹਦਾ ਨਾਂ ਭਿੱਖਾ ਪ੍ਰਗਟ ਹੋਇਆ, ਉਹ ਸਾਰਿਆਂ ਦਾ ਮੁਖੀ ਬੋਲਿਆ ਹੱਥ ਜੋੜ ਕੇ।
1: ਭਿੱਖੇ ਵਾਚ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ।
0: ਮਹਾਰਾਜ ਜੀ ਅਸੀਂ ਲੱਭਦੇ ਰਹੇ ਆਪ ਜੀ ਨੂੰ, ਬੜੇ ਸਾਧੂ ਮਹਾਤਮਾ ਦੇਖੇ।
1: ਸੰਨਿਆਸੀ ਤਪਸੀਐ ਮੁੱਖੋਂ ਇਹ ਪੰਡਿਤ ਮਿੱਠੇ।
0: ਅਸੀਂ ਸੰਨਿਆਸੀਆਂ ਦੇ ਦਰਸ਼ਨ ਕੀਤੇ, ਅਸੀਂ ਬੜੇ ਬੜੇ ਤਪੱਸ਼ੀਆਂ ਦੇ ਦਰਸ਼ਨ ਕੀਤੇ, ਆਪ ਜੀ ਨੂੰ ਲੱਭਦੇ ਰਹੇ ਮਹਾਰਾਜ।
1: ਬਰਸ ਏਕ ਹੋ ਫਿਰਿਓ ਕਿਨੇ ਨਹਿ ਪਰਚੋ ਲਾਇਓ।
0: ਅਸੀਂ ਇੱਕ ਸਾਲ ਆਪ ਜੀ ਨੂੰ ਲੱਭਦੇ ਰਹੇ, ਪਰ ਸਾਨੂੰ ਕਿਸੇ ਨੇ ਸ਼ਾਂਤੀ ਨਹੀਂ ਦਿੱਤੀ।
1: ਕਹਿਤ ਹੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ।
0: ਜੋ ਕਹਿੰਦੇ ਰਹੇ ਅਸੀਂ ਉਹਨਾਂ ਦੇ ਵਚਨ ਸੁਣਦੇ ਰਹੇ, ਪਰ ਸਾਡੇ ਮਨ ਨੂੰ ਖੁਸ਼ੀ ਨਹੀਂ ਆਈ, ਸ਼ਾਂਤੀ ਨਹੀਂ ਆਈ ਸਾਡੇ ਮਨ ਨੂੰ।
1: ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ ਹੋ ਕਿਆ ਕਹੋ।
0: ਜਿਹੜੇ ਪਰਮਾਤਮਾ ਦਾ ਨਾਮ ਛੱਡ ਕੇ ਦੂਜੇ ਪਾਸੇ ਲੱਗੇ ਆ, ਉਹਨਾਂ ਦੇ ਗੁਣ ਅਸੀਂ ਕੀ ਕਥਨ ਕਰੀਏ।
1: ਗੁਰ ਦਏ ਮਿਲਾਇਓ ਭਿੱਖਿਆ ਜਿਵ ਤੂੰ ਰੱਖੈ ਤਿਵ ਰਹੋ।
0: ਗੁਰ ਦਈ ਮਿਲਾਇਓ ਭਿੱਖਿਆ, ਇਹਦੇ ਤਿੰਨ ਪਾਠ ਵਾ। ਪਹਿਲੇ ਸਮੇਂ ਤਾਂ ਇਸਦਾ ਪਾਠ ਦਈ ਹੁੰਦਾ ਸੀ, ਦਈ, ਅਤੇ ਫਿਰ ਟਕਸਾਲ ਨੇ ਇਸਦਾ ਪਾਠ ਦਈਏ ਪ੍ਰਗਟ ਕਰਤਾ। ਇਸ ਨੂੰ ਦਇਆ ਵੀ ਬੋਲਦੇ ਆ, ਪਰ ਦਈ ਪਾਠ ਤਿੰਨਾਂ 'ਚੋਂ ਹੀ ਮੁੱਖ ਆ। ਗੁਰਦਈ, ਦਈ ਦਾ ਭਾਵ ਹੈ ਪ੍ਰੇਰਕ, ਪਰਮਾਤਮਾ। ਮਹਾਰਾਜ ਤੁਸੀਂ ਪ੍ਰੇਰਕ ਜੇ, ਜਿੱਧਰ ਨੂੰ ਤੁਸੀਂ ਪ੍ਰੇਰਦੇ ਜੇ ਉੱਧਰ ਨੂੰ ਜੀਵ ਜਾਂਦਾ। ਇੱਦਾਂ ਭਿੱਖੇ ਨੇ ਬੇਨਤੀਆਂ ਕੀਤੀਆਂ, ਬ੍ਰਹਮਾ ਰੂਪ ਜਿਹੜਾ ਸੀਗਾ, ਜੋ ਭਿੱਖਾ ਰੂਪ ਪ੍ਰਗਟ ਹੋਇਆ ਸੀ, ਜਿਵ ਤੂੰ ਰੱਖੇ ਤਿਵ ਰਹੋ, ਮਹਾਰਾਜ ਜਿੱਥੇ ਤੁਸੀਂ ਰੱਖਦੇ ਜੇ ਉੱਥੇ ਅਸੀਂ ਰਹਿ ਰਹੇ ਹਾਂ।
1: ਸਵਈਆ ਛੰਦ ਆਪ ਗੁਰ ਬਨ ਦੀਖਿਆ ਦੀਜੈ ਸਿੱਖ ਕਰੋ ਉਚਰੋ ਉਪਦੇਸ਼।
0: ਹੇ ਮਹਾਰਾਜ, ਤੁਸੀਂ ਗੁਰੂ ਸਰੂਪ ਹੋ ਕੇ ਸਾਨੂੰ ਦੀਖਿਆ ਦਿਓ, ਮੰਤਰ ਬਖਸ਼ੋ, ਤੇ ਸਾਨੂੰ ਆਪਣੇ ਸਿੱਖ ਬਣਾਓ ਮਹਾਰਾਜ।
1: ਖੋਜਤ ਫਿਰੇ ਜਗਤ ਮਹਿ ਜਿਤ ਕਿਤ ਲੇਨ ਸ਼ਾਂਤ ਹਿਤ ਪੰਥ ਵਿਸ਼ੇਸ਼।
0: ਅਸੀਂ ਜਿੱਥੇ ਕਿੱਥੇ ਲੱਭਦੇ ਰਹਿ, ਸਾਲ ਭਰ ਫਿਰਦੇ ਰਹਿ, ਸ਼ਾਂਤੀ ਲੱਭਦੇ ਰਹਿ, ਪਰ ਸਾਨੂੰ ਕਿਤੇ ਉਹ ਸ਼ਾਂਤੀ ਨਹੀਂ ਮਿਲੀ।
1: ਸ਼ਰਮਤ ਭਏ ਨਹਿ ਪ੍ਰਾਪਤ ਹੋਵਾ ਵਾਸੀ ਹਮ ਕਾਸ਼ੀਪੁਰ ਦੇਸ਼।
0: ਅਸੀਂ ਮਹਾਰਾਜ ਕਾਸ਼ੀਪੁਰੀ ਦੇ ਵਾਸੀ ਹਾਂ, ਕਾਸ਼ੀਪੁਰੀ ਚੋਂ ਆਏ ਹਾਂ ਅਤੇ ਆਪ ਜੀ ਨੂੰ ਲੱਭਦੇ ਲੱਭਦੇ ਥੱਕ ਗਏ।
1: ਅਪਰ ਬਾਸ਼ਨਾ ਚਿੱਤ ਮਹਿ ਕੋਇ ਨਾ ਕਿਆ ਜਾਚੈ ਮਿਥਿਆ ਜੋ ਅਸ਼ੇਸ਼।
0: ਸਾਡੇ ਮਨ 'ਚ ਕੋਈ ਇੱਛਾ ਨਹੀਂ ਗੀ, ਕੀ ਮੰਗੀਏ, ਸਭ ਕੁਝ ਮਿਥਿਆ ਹੀ ਆ, ਝੂਠ ਹੀ ਆ ਸਭ ਕੁਝ।
1: ਸ਼੍ਰੀ ਅਰਜਨ ਸੁਨ ਭਨਿਓ ਬੇਦ ਤੁਮ ਨਰ ਤਨ ਧਾਰ ਆਏ ਹਮ ਪਾਸ।
0: ਸਤਿਗੁਰੂ ਅਰਜਨ ਦੇਵ ਜੀ ਅੰਤਰਜਾਮੇ ਮਹਾਰਾਜ ਕਹਿੰਦੇ ਤੁਸੀਂ ਬੇਦ ਜੇ, ਤੁਸੀਂ ਬੇਦਾਂ ਨੇ ਮਨੁੱਖਾ ਰੂਪ ਧਾਰਨ ਕੀਤਾ ਵਾ।
1: ਤੁਮ ਸਭ ਕਰੋ ਬ੍ਰਹਮ ਕੋ ਨਿਰਣੈ ਪਾਰ ਬ੍ਰਹਮ ਕੋ ਸੁਜਸ ਪ੍ਰਕਾਸ਼।
0: ਤੁਸੀਂ ਬੇਦ ਹੀ ਪਾਰ ਬ੍ਰਹਮ ਦੇ ਨਿਰਣੇ ਕਰਦੇ ਜੇ, ਤੁਸੀਂ ਗਿਆਨ ਦਿੰਦੇ ਜੇ ਸਾਰੇ ਸੰਸਾਰ ਨੂੰ।
1: ਆਬ ਸਰੀਰ ਮਾਨਵ ਕੋ ਪਾਏ ਹੋ ਕੁਛ ਹੰਕਾਰ ਭਇਓ ਫਲ ਤਾਸ।
0: ਤੁਹਾਨੂੰ ਕੁਝ ਹੰਕਾਰ ਹੋ ਗਿਆ ਸੀ ਬੇਦਾਂ ਨੂੰ, ਤਾਂ ਤੁਹਾਨੂੰ ਪਰਮਾਤਮਾ ਨੇ ਮਨੁੱਖਾ ਸਰੂਪ ਦੇ ਕੇ ਜਗਤ 'ਤੇ ਭੇਜਿਆ ਵਾ।
1: ਬ੍ਰਹਮ ਰੂਪ ਸ਼੍ਰੀ ਨਾਨਕ ਕਲ ਮਹਿ ਨਰ ਸਰੂਪ ਹੋਏ ਤਾਰੇ ਦਾਸ।
0: ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬ੍ਰਹਮ ਸਰੂਪ ਪਰਮੇਸ਼ਰ ਸੀ, ਉਹਨਾਂ ਨੇ ਵੀ ਮਨੁੱਖਾ ਸਰੂਪ ਧਾਰਨ ਕਰਕੇ ਜਗਤ ਨੂੰ ਉਪਦੇਸ਼ ਦੇ ਕੇ ਤਾਰਨਾ ਕੀਤਾ ਸੀਗਾ। ਸੋ ਖਾਲਸਾ ਜੀ, ਇੱਥੇ ਜਿੰਨਾ ਸਮਾਂ ਪ੍ਰਾਪਤ ਹੋਇਆ ਸੀ ਇੱਥੋਂ ਤੱਕ ਹੀ ਪ੍ਰਸੰਗ ਆਇਆ ਵਾ। ਮਹਾਰਾਜ ਨੇ ਜਾਣ ਲਿਆ ਤੁਸੀਂ ਤਾਂ ਬੇਦ ਜੇ, ਤੁਸੀਂ ਮਨੁੱਖਾ ਸਰੂਪ ਧਾਰਨ ਕੀਤਾ ਆਪਣੇ ਕਲਿਆਣ ਵਾਸਤੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਗੁਰੂ ਨਾਨਕ ਪਰਮੇਸ਼ਰ ਸੀ ਅਤੇ ਗੁਰੂ ਨਾਨਕ ਨੇ ਵੀ ਮਨੁੱਖਾ ਸਰੂਪ ਧਾਰਨ ਕਰਕੇ ਜਗਤ ਨੂੰ ਉਪਦੇਸ਼ ਦੇ ਕੇ ਧਾਰਨਾ ਕੀਤਾ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗ ਜੀ। ਉਹ ਇਹ ਸਤਿਗੁਰੂ ਦੀ ਕਥਾ ਮਹਾਨ ਆ, ਇਸ ਕਥਾ ਨੂੰ ਕਹਿਣ ਦੇ ਤਾਂ ਯੋਗ ਨਹੀਂ ਅਸੀਂ, ਪਰ ਦਾਸਾਂ ਨੇ ਸੰਥਿਆ ਦੇ ਰੂਪ ਵਿੱਚ ਹਾਜ਼ਰੀ ਭਰੀ ਆ। ਗੁਰੂ ਕੀ ਸਾਧ ਸੰਗਤ ਪਰਮੇਸ਼ਰ ਰੂਪ ਆ। ਸਾਧ ਸੰਗਤ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮੱਤ ਬਖਸ਼ਣੀ, ਹਾਜ਼ਰੀ ਪ੍ਰਵਾਨ ਕਰਨੀ। ਇੱਥੋਂ ਅਖੀਰਲੀਆਂ ਪੰਕਤੀਆਂ ਸੁਣੋ ਅਤੇ ਫਤਿਹ ਬੁਲਾਉਣਾ ਕਰੀਏ ਜੀ।
1: ਸ਼੍ਰੀ ਅਰਜਨ ਸੁਨ ਭਨਿਓ ਬੇਦ ਤੁਮ ਨਰ ਤਨ ਧਾਰ ਆਏ ਹਮ ਪਾਸ। ਤੁਮ ਸਭ ਕਰੋ ਬ੍ਰਹਮ ਕੋ ਨਿਰਣੈ ਪਾਰ ਬ੍ਰਹਮ ਕੋ ਸੁਜਸ ਪ੍ਰਕਾਸ਼। ਆਬ ਸਰੀਰ ਮਾਨਵ ਕੋ ਪਾਏ ਹੋ ਕੁਛ ਹੰਕਾਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਅਤਿ ਸਤਿਕਾਰਯੋਗ ਬਾਬਾ ਜੀ ਬਾਬਾ ਤਰਲੋਚਨ ਸਿੰਘ ਮਹੰਤ ਜੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਜਿਨ੍ਹਾਂ ਨੇ ਦੋ ਦਿਨ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਬਾਬਾ ਜੀ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਪ੍ਰਦਾਨ ਕਰਨ, ਦੇਹ ਰੂਪਤਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਅਸਥਾਨਾਂ ਵਿਖੇ ਹਾਜ਼ਰੀ ਭਰ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਅਤੇ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਦੇ ਰਹਿਣ। ਮੈਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਕਿ ਉਹ ਇੱਕ ਮਿੰਟ ਦੇ ਲਈ ਇੱਧਰ ਆ ਜਾਣ, ਅਤੇ ਇੱਥੋਂ ਦੇ ਜੋ ਮੁੱਖ ਸੇਵਾਦਾਰ ਹਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ ਅਤੇ ਸਮੂਹ ਸੇਵਾਦਾਰਾਂ ਵੱਲੋਂ ਬਾਬਾ ਜੀ ਨੂੰ ਸਨਮਾਨ ਦਿੱਤਾ ਜਾਣਾ ਹੈ। ਸੋ ਮੈਂ ਬੇਨਤੀ ਕਰੂੰਗਾ ਬਾਬਾ ਜੀ ਨੂੰ ਕਿ ਉਹ ਇੱਥੇ ਆ ਕਰਕੇ ਸਤਿਗੁਰਾਂ ਦੇ ਤਾਬਿਆਂ ਵਿਖੇ ਆ ਕਰਕੇ ਸਨਮਾਨ ਪ੍ਰਾਪਤ ਕਰਨ। ਗੁਰਦੁਆਰਾ ਸਾਹਿਬ ਵੱਲੋਂ ਬਾਬਾ ਜੀ ਨੂੰ ਸਨਮਾਨ ਕੀਤਾ ਜਾਵੇਗਾ। ਗ੍ਰੰਥੀ ਸਿੰਘਾਂ ਵੱਲੋਂ ਵੀ ਬਾਬਾ ਜੀ ਨੂੰ ਦਸਤਾਰ ਭੇਟ ਕੀਤੀ ਜਾਣੀ ਹੈ। ਸੋ ਆਓ ਬਾਬਾ ਜੀ ਦਾ ਆਪਾਂ ਸਤਿਕਾਰ ਕਰੀਏ। ਸਤ ਸੰਗਤ ਜੀ, ਇਸੇ ਤਰ੍ਹਾਂ ਬਾਬਾ ਜੀ ਨੇ ਅਗਲੇ ਰਿਹਾ ਜੋ ਪ੍ਰੋਗਰਾਮ ਹਨ ਉਹ ਵੱਖ ਵੱਖ ਸਥਾਨਾਂ ਉੱਪਰ ਪਹੁੰਚ ਕਰਕੇ ਕਥਾ ਦੀ ਹਾਜ਼ਰੀ ਭਰਨੀ ਹੈ। ਸੋ ਆਓ ਹੁਣ ਬਾਬਾ ਜੀ ਦਾ ਆਪਾਂ ਸਤਿਕਾਰ ਕਰੀਏ ਜੀ।

ਸੋ ਬਹੁਤ ਬਹੁਤ ਧੰਨਵਾਦ ਗੁਰੂ ਕੇ ਲਾਡਲੀ ਫੌਜਾਂ ਦਾ ਵੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ, ਅਤੇ ਸਮੂਹ ਸਾਧ ਸੰਗਤ ਦਾ ਧੰਨਵਾਦ। ਆਓ ਹੁਣ ਸਾਧ ਸੰਗਤ ਜੀ, ਸਮਾਂ ਹੋਇਆ ਢਾਡੀ ਵਾਰਾਂ ਦਾ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਢਾਡੀ ਵਾਰਾਂ ਰਾਹੀਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਨੇ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਬਧਨੀ ਕਲਾ ਵਾਲੇ, ਆਓ ਤਿਹਨਾਂ ਦੇ ਜੱਥੇ ਪਾਸੋਂ ਆਪਾਂ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ। ਪਾਵਨ ਸਤਿਗੁਰਾਂ ਦੀ ਹਜ਼ੂਰੀ ਅੰਦਰ ਬੈਠੇ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗਤਾਂਤਾ ਦੇ ਯੋਗ ਹੈ। ਜੋ ਮਹਾਂਪੁਰਖ ਸੰਤ ਬਾਬਾ ਤਰਲੋਚਨ ਸਿੰਘ ਮਹੰਤ ਜੀ, ਮਿਸਲ ਸ਼ਹੀਦਾਂ ਤਰਨਾਤਰ ਬਾਬਾ ਬਕਾਲਾ ਸਾਹਿਬ ਵਾਲੇ, ਉਹਨਾਂ ਦੇ ਮੁਖਾਰ ਵਿੱਚੋਂ ਅਲਾਹੀ ਪ੍ਰਵਚਨ ਸਰਵਣ ਕਰ ਰਹੇ ਸੀ, ਆਪਣਾ ਜੀਵਨ ਸਫਲਾ ਕੀਤਾ ਹੈ। ਆਓ ਕੁਝ ਸਮਾਂ ਬਸ ਇੱਕੋ ਕਵਿਤਾ ਦੀ ਹਾਜ਼ਰੀ ਭਰਨੀ ਹੈ, ਫਿਰ ਆਨੰਦ ਸਾਹਿਬ ਦੇ ਜਾਪ ਹੋਣੇ ਹੈ। ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਤਾਂ ਧੰਨ ਹੈ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਰੀ ਗੁਰਸੰਗਤ ਧੰਤਾ ਦੇ ਯੋਗ ਹੈ। ਗੁਰੂ ਸਾਹਿਬ ਤੁਹਾਡੀਆਂ ਸਵਾਵਾਂ ਤੇ ਪਟਾਵਾਂ ਮਨਜ਼ੂਰ ਕਰਨਾ। ਸੋ ਪਿਆਰੇ ਖਾਲਸਾ ਜੀ, ਜਿਹੜਾ ਗੁਰਸਿੱਖ ਹੈ, ਜਿਸ ਗੁਰਸਿੱਖ ਦੀ ਗੁਰੂ ਨਾਲ ਨਹੀਂ ਬਣੀ, ਉਹਦੀ ਹੋਰ ਕਿਤੇ ਵੀ ਉਹਨੂੰ ਢੋਈ ਨਹੀਂ ਮਿਲਦੀ ਹੈ। ਜਿਵੇਂ ਕਿਸੇ ਕਵੀ ਨੇ ਲਿਖਿਆ, ਕਹਿੰਦੇ ਉਹਦਾ ਪਿੰਜੜਾ ਸਾੜ ਦਿਓ ਅੱਗ ਲਾ ਕੇ, ਜਿਹਦੇ ਹਿਰਦੇ ਵਿੱਚ ਨਾਮ ਦੀ ਕਣੀ ਹੈ ਨਾ, ਬੀਣ ਵੱਜਿਆ ਨਾਗ ਨਾ ਮਸਤ ਹੋਵੇ, ਉਸ ਸੱਪ ਦੇ ਪਦਮ ਦੀ ਫਣੀ ਹੈ ਨਾ, ਉਹ ਸੂਰਮਾ ਕਦੇ ਨਹੀਂ ਫਤਿਹ ਪਾਉਂਦਾ, ਜਿਹਦੇ ਤੀਰ ਨੂੰ ਧਰਮ ਦੀ ਅਣੀ ਹੈ ਨਾ, ਮਿਲਖੀ ਰਾਮ ਨਾ ਉਸਦੇ ਲੱਗ ਮੱਥੇ, ਜਿਹਦੇ ਨਾਲ ਗੁਰੂ ਦੇ

ਮਰ ਜੀਵੜੇ ਯੋਧਿਆਂ ਦੀ ਫੌਜ ਵਿੱਚ ਮੈਨੂੰ ਭਰਤੀ ਕਰੋ। ਬਾਜਾਂ ਵਾਲੇ ਸਤਿਗੁਰੂ ਨੂਰੀ ਦੀਵਾਨ ਸਜਿਆ ਏ ਸਿੱਖ ਸੰਗਤਾਂ ਬੈਠੀਆਂ ਹਨ, ਉਸ ਬੱਚੇ ਦੇ ਰਾਹੀਂ ਸਮਝਾਉਣਾ ਕਰਦੇ ਆ ਸਾਰੀ ਸੰਗਤ ਨੂੰ। ਕਹਿੰਦੇ ਉਹ ਬੇਟੇ, ਉਹ ਜੋਗਿਆ ਪੁੱਤਰ, ਗੱਲ ਕਹਿਣੀ ਬਹੁਤ ਸੌਖੀ ਹੈ, ਉਹ ਤੇ ਪਹਿਰਾ ਦੇਣਾ ਉਦੋਂ ਵੀ ਔਖਾ ਹੈ। ਜਾ ਵਗ ਜਾ, ਤੇਰੇ ਤੂੰ ਆਪਣੇ ਮਾਂ ਬਾਪ ਦੇ ਨਾਲ ਆਇਆ ਏ, ਹੁਣ ਸਮਾਂ ਚੰਗਾ ਚੱਲਿਆ ਜਾ। ਇੱਥੇ ਤਾਂ ਲੋਹੇ ਨਾਲ ਲੋਹਾ ਟਕਰਾਉਣਾ, ਤੀਰਾਂ ਦੀ ਬਾਰਿਸ਼ ਆਉਣੀ ਹੈ, ਉਦੋਂ ਤੈਨੂੰ ਬੇਬੇ ਬਾਪੂ ਯਾਦ ਆਉਣਗੇ। ਗੁਰੂ ਦੇ ਦਰ ਤੇ ਰਹਿ ਕੇ ਤਾਂ ਜੋ ਰੁੱਖੀ ਸੁੱਖੀ ਮਿਲਦੀ ਆ ਉਹੀ ਖਾਣੀ ਪੈਂਦੀ ਆ ਗੁਰੂ ਦੇ ਲੰਗਰਾਂ ਦੇ ਵਿੱਚ। ਇਹ ਨਹੀਂ ਹੈ ਵੀ ਆਹ ਪਦਾਰਥ ਚਾਹੀਦਾ ਆਹ ਚਾਹੀਦਾ ਏ। ਧੰਨ ਆ ਉਹ ਗੁਰਸਿੱਖ ਜਿਨ੍ਹਾਂ ਦੀ ਗੁਰੂ ਦੇ ਨਾਲ ਨਿਭੀ ਹੈ, ਨਵਾਉਣੀ ਸਤਿਗੁਰ ਦੀ ਨਹੀਂ ਹੈ। ਆਪਾਂ ਤਾਂ ਅਰਦਾਸ ਕਰ ਸਕਦੇ, ਮਹਾਰਾਜ ਮੇਰੀ ਨਿਭਜੇ, ਸਾਡੀ ਨਿਭਜੇ ਗੁਰਾਂ ਦੇ ਨਾਲ ਸਾਰੀ ਜ਼ਿੰਦਗੀ, ਸਾਰੀ ਜ਼ਿੰਦਗੀ। ਜਿਹੜਾ ਗੁਰਸਿੱਖ ਗੁਰੂ ਦੇ ਚਰਨ 'ਚ ਨਿਮਰਤਾ ਦੇ ਘਰ ਆ ਕੇ ਅਰਦਾਸ ਕਰਦਾ, ਕਿਉਂਕਿ ਆਪਾਂ ਸਾਰੇ ਹੀ ਮੰਗਤੇ ਹਾਂ ਗੁਰੂ ਦੇ ਦਰ ਤੇ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ, ਕਿਸੇ ਦੀ ਕੋਈ ਮੰਗ ਹੈ, ਕਿਸੇ ਦੀ ਕੋਈ ਮੰਗ ਹੈ, ਕੋਈ ਕੋਈ ਅਰਦਾਸ ਕਰਦਾ, ਕੋਈ ਕੋਈ ਅਰਦਾਸ ਕਰਦਾ ਹੈ। ਪਰ ਵਿਰਲੇ ਹਨ ਜਿਹੜੇ ਗੁਰਸਿੱਖੀ ਦੀ ਦਾਤ ਮੰਗਦੇ ਹੈ, ਗੁਰੂ ਦੇ ਚਰਨਾਂ ਦੇ ਭੋਰੇ ਬਣਦੇ ਹੈ। ਕਹਿੰਦੇ ਸੱਚੇ ਪਾਤਸ਼ਾਹ, ਝੋਲੀ ਦੇ ਵਿੱਚ ਸੇਵਾ ਦੀ ਦਾਤ ਪਾ, ਸਿਮਰਨ ਦੀ ਦਾਤ ਪਾ, ਨਿਤਨੇਮ ਦੀ ਦਾਤ ਪਾ, ਤੇਰੇ ਚਰਨਾਂ ਤੇ ਭੋਰੇ ਬਣ ਜਾਈਏ, ਇਹ ਸਾਡੀ ਇਸੇ ਤਰ੍ਹਾਂ ਜ਼ਿੰਦਗੀ ਬਤੀਤ ਹੋ ਜਾਵੇ। ਇਸ ਸੱਚਾਈ ਨੂੰ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਓਂਕਾਰ ਸਿੰਘ ਕੰਗ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰ, ਇੱਕ ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਮੇਰੀ ਨਿਭਜੇ ਗੁਰਾਂ ਦੇ ਨਾਲ ਸਾਰੀ ਜ਼ਿੰਦਗੀ। ਮੇਰੇ ਸਾਥੀ ਬਿਆਨ ਇਉਂ ਕਰਦੇ।

ਹੈ ਗੁਰੂ ਸਾਹਿਬ ਦੇ ਚਾਨਣ ਸੱਚੇ ਪਾਤਸ਼ਾਹ ਸਾਡੀ ਸਾਰੇ ਤੁਹਾਡੇ ਚਾਨਣਾਂ ਨਾਲ ਨਿਭ ਜਾਵੇ। ਅਲਫ ਆਸਰਾ ਤੱਕਿਆ ਇੱਕ ਤੇਰਾ ਰੱਖ ਲਿਓ ਭਾਣੇ ਅਨੁਸਾਰ ਮੈਨੂੰ ਤੇਰੇ ਦੁਆਰੇ ਦੇ ਅਸੀਂ ਹਾਂ ਗੁਲ ਨਹੀਂ ਚਾਹੀਦਾ ਮੁਕਤ ਦੁਆਰ ਮੈਨੂੰ ਤੇਰੇ ਬੋਲੀਓ ਮੁੱਖ ਨਾ ਮੋੜ ਲਈਏ ਭਾਵੇਂ ਕੋਈ ਜਾਖੇ ਸੰਸਾਰ ਮੈਨੂੰ ਬਸ ਇੱਕ ਹੀ ਆਸ ਬਸ ਇੱਕ ਹੀ ਆਸ ਦਰਬਾਰ ਸੰਗਤ ਦਿਓ ਦਿਲ ਮੇਂ ਜਗ੍ਹਾ ਦਤਾਰ ਮੈਨੂੰ ਤੁਹਾਡੇ ਚਰਨਾਂ ਦੇ ਭੋਰੇ ਬਣ ਕੇ ਰਹੀਏ ਸੱਚੇ ਪਾਤਸ਼ਾਹ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ ਗੁਰੂ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ ਆਓ ਹੁਣ ਛੇ ਪੁਣੇ ਨਾਂਸਾ ਜਾਪ ਹੋਣਾ ਫਿਰ ਗੁਰੂ ਸਾਹਿਬ ਦੇ ਚਾਨੇ ਅਰਦਾਸ ਹੋਣੀ ਹੈ ਇਸੇ ਤਰ੍ਹਾਂ ਸਜੇ ਰਿਹੋ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਹੇ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਿਹ ਬਿਰਦਗੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖੇ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮ ਤੋਂ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਸਿੰਘਾਂ ਇਤਿਹਾਸ ਬਿਆਨ ਕਰਦਿਆਂ ਆਨੰਦ ਸਾਹਿਬ ਜੀ ਦੀਆਂ ਛੇ ਪੌੜੀਆਂ ਦੇ ਗਾਇਨ ਕੀਤੇ ਹਨ ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸੁਮਤ ਬਖਸ਼ਣੀ ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ ਸਭ ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਨੂੰ ਦਰੋਂ ਘਰੋਂ ਸਿੱਖੀ ਸਤ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਪ੍ਰੇਮ ਇਤਫਾਕ ਦੀ ਦਾਤ ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਣੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਜੀ ਦੀ ਅਰਦਾਸ ਅੱਖਰ ਵੱਧ ਘੱਟ ਭੁੱਲ ਚੁੱਕ ਮੁਆਫ ਕਰੋ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਅਸੀਸ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ

ਸਤਿਯੁਗਤੈ ਮਾੜਿਓ ਛਲਿਓ ਬਲ ਭਾਵਨ ਪਾਇਓ ਤ੍ਰਿਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ ਦੁਆਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਪੈ ਭਗਤ ਹੈ ਜਨ ਦੀਓ।

ਸਤਨਾਮ। ਰਾ ਗੌੜੀ ਦੀਪੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿ ਪ੍ਰਸਾਦ ਜੈ ਕਰ ਕੀਰਤ ਆਖੀਐ ਕਰ ਤੇ ਕਾ ਹੋਏ ਵਿਚਾਰੋ ਤਿਸ ਕਰ ਗਾਵਹੁ ਸੁਹੇਲਾ ਸਿਵਰਹੁ ਸਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੁਹੇਲਾ ਹਉ ਵਾਰੀ ਜਿਤ ਸੁਹੇਲਾ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀ ਅਨਦੇਖੈ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੁ ਸਜਣੇ ਸੀਸੜੀਆ ਜੋ ਹੋਵੈ ਸਹਿਬ ਸਿਉ ਮੇਲ ਕਾਰ ਕਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛ ਕਾਰ ਛ ਗੁਰ ਛ ਉਪਦੇਸ਼ ਗੁਰ ਗੁਰੇ ਕੁਵੇਸੇ ਨੇਕ ਬਾਬਾ ਜੈ ਕਰ ਕਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਇ ਰਹਾਉ ਵਿਸੋਏ ਦੱਸਿਆ ਕੜੀਆ ਪਹਿਰਾ ਚਿੱਤੀ ਵਾਰੀ ਮਾਹ ਹੋਆ ਸੂਰਜੇ ਘੁਰ ਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਸਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਝਬਰੋ ਕਰੇ ਸਗਲ ਬਨ ਰਾਏ ਫੂਲ ਅੰਕ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾ ਸਹਸ ਮੂਰਤ ਨਨਾਇਕ ਤੋਹੇ ਸਹਸ ਪਦ ਬਿਮਲ ਨਾਨੇਕ ਪਦ ਗੰਧ ਦੈਨ ਸਹਸ ਤਵ ਗਾਂਧੇ ਵਿਚਰਤ ਮੋਹੇ ਸਭ ਹੈ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਹੈ ਚਾਨਣ ਹੋਏ ਗੋਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਹਰ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਕਰ ਦੇਹ ਨਾਨਕ ਸਾਰਿ ਵਿਪਾਉ ਹੋਇ ਜਾਤਿ ਤੇਰੇ ਨਾਇ ਵਾਸਾ ਰਾ ਗੌੜੇ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਵਿਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਦਨ ਡੋਤ ਪੁੰਨ ਵੱਡਾ ਹੈ ਰਹਾਉ ਸਾਕ ਧਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਵੇ ਕੰਡਾ ਹੈ ਜੋ ਜੋ ਚੱਲਹਿ ਤਬਹਿ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਵਾਸੋ ਬਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾਰਿਤ ਇੱਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਵਿਚਾ ਸੰਤ ਪਹਿਲ ਕੀ ਬੇੜਾ ਇਹਾ ਖਾਟ ਚੱਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਔਦ ਘਟੈ ਦਿਨ ਸਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪੀ ਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾ ਕਹੋ ਆਈ ਸੋਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈਂ ਹੋਏ ਸਹਾਏ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕੀਤਾ ਹੈ। ਸ਼ਾਮ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਣ ਦੀ ਸੇਵਾ ਪਾਵਨ ਬਾਣੀ ਸੋਹਿਲਾ ਸਾਹਿਬ ਜੀ ਦੇ ਪਾਠ ਹੋਏ ਹਨ ਸਤਿਗੁਰੂ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਤੋਂ ਸਮਤ ਬਖਸ਼ਿਸ਼ ਕਰਨੀ ਜੀ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੇ ਸੇਵਾ ਕਰਨ ਦੇ ਚਾਓ ਬੁੱਧੀ ਬਲ ਬਖਸ਼ਿਸ਼ ਕਰਨੇ ਜੀ ਸਮੂਹ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ ਆਪ ਜੀਆਂ ਦੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਸਤਿਗੁਰੂ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣਾ ਜੀ ਆਪ ਜੀ ਦੇ ਸੁੱਖ ਆਸਣ ਤਿਆਰ ਹਨ ਕਿਰਪਾ ਕਰੋ ਸੁੱਖ ਆਸਣ ਸਥਾਨਾਂ ਨੂੰ ਚਾਲੇ ਪਾਉਣ ਦੀ ਆਗਿਆ ਬਖਸ਼ੋ ਵਿਸ਼ਰਾਮ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰਨਾ ਜੀ ਸੇਈ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Deus.

ਸਾਥੀ ਕਹਿੰਦੇ ਨੇ ਹੱਥ ਤੇ ਛੱਡਣਾ, ਬਰਤਨ ਵੀ ਛੱਡਦੇ ਨੇ, ਸਿਰਫ ਹੱਥ ਤੇ ਪ੍ਰਸ਼ਾਦਾ ਛੱਡਣਾ। ਕਹਿੰਦੇ ਕਹਿੰਦੇ ਨਾਲ ਦੇ ਰੱਬ ਨੂੰ ਬਹੁਤ ਤੀਰਥਾਂ ਤੇ ਘੁੰਮਣ ਨਾਲ ਰੱਬ ਨੂੰ ਮਿਲਦਾ, ਬਹੁਤ ਤਰ੍ਹਾਂ ਦੇ ਕਰਮ ਕਾਂਡ ਵਰਤ ਰੱਖਣ ਨਾਲ ਰੱਬ ਨਹੀਂ ਮਿਲਦਾ, ਬਹੁਤ ਦਾਨ ਕਰਨ ਨਾਲ ਰੱਬ ਨਹੀਂ ਮਿਲਦਾ। ਮਹਾਰਾਜ ਕਿਵੇਂ ਮਿਲਦੇ ਆ? ਯੋਗ ਸਿੱਧ ਆਸਨ ਚੌਰਾਸੀ ਇਹ ਵੀ ਕਰ ਰਹੇ ਆ, ਯੋਗ ਸਿੱਧੀਆਂ ਇਹ ਵੀ ਕਰਕੇ ਦੇਖਦੇ ਆ। ਯੋਗ ਸਿੱਧ ਆਸਨ ਚੌਰਾਸੀ ਇਹ ਵੀ ਕਰ ਰਹੇ ਆ, ਵੱਡੀ ਆਲ ਜਾ।

ਆਓ ਆਪਾਂ ਰਲ ਮਿਲ ਕੇ ਜੈਕਾਰਾ ਲਾਈਏ, ਕਿਉਂਕਿ ਅੱਜ ਫਾਦਰ ਡੇ ਹੈ ਜਿਹੜਾ ਵੈਸਟਰਨ ਕਲਚਰ ਦਾ ਵੀ ਅਡਾਪਟ

गुरु है।

सब अपने।

मन मेरे हर रस चाख तिख जाए, हर रस चाख तिख जाए, हर रस चाख तिख जाए।

Bye.

सहज रहे समय।

Hare Rasa Chaya.

सुखी बस मोरो परिवार सेवक सिख सब कर।

ਫਿਰ ਬੇਨਤੀ ਕਰਦਾ ਇਕੱਲਾ ਜਪਣਾ ਨਹੀਂ ਹੈ, ਇਹਨੂੰ ਸੁਣਨਾ ਵਾ। ਜਸਟ ਲਿਸਨ ਯੂਰ ਓਨ ਵੋਇਸ, ਆਪਣੀ ਆਵਾਜ਼ ਧੁਨ ਮੈਂ ਧਿਆਨ ਮੈਂ ਜਾਂਦੇ ਜਿਹੜੀ ਤੁਹਾਡੇ ਅੰਦਰੋਂ ਆਵਾਜ਼ ਆ ਰਹੀ ਹੈ, ਗੁਰੂ ਦੀ ਧੁਨ ਆ ਰਹੀ ਹੈ, ਉਸੇ ਵਿੱਚ ਮਨ ਨੂੰ ਟਿਕਾਉਣਾ ਹੈ, ਉਸੇ ਵਿੱਚ ਇਸ ਆਤਮਾ ਨੂੰ ਲੈ ਜਾਣਾ ਹੈ, ਇਸ ਮਨ ਨੂੰ ਲੈ ਜਾਣਾ ਹੈ। ਜਦੋਂ ਉਹਨੂੰ ਸੁਣੋਗੇ ਗੱਲ ਬਣੇਗੀ, ਗੁਰੂ ਕਿਰਪਾ ਕਰੇਗਾ।

Alessia.

الكبد.

ਰਾਗ ਵਜਸਪਤੀ ਜੋ ਬਹੁਤ ਘੱਟ ਗਏ ਹੁੰਦੇ ਰਾਗ ਕਲਿਆਣ ਦੇ ਨੇੜੇ।

service. Total bath raag hai. Katti kalle kalle. Aur katti jade do do hai. Jida vichho tera ta gaudiya hai. Gaudi chirti, gaudi gareri, gaudi maag. Unna vichho ए राग है सूही ललित साधा की बंदिश है आप भी बड़े प्यार ना श्रवण करो शब्द के भाव अर्थ भी बहुत कमाल है सुर एकाग्र करके क्योंकि बाणी की कथा करन कीर्तन विच लोड़ नहीं अगर ध्यान नाल ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅਤੇ ਭਾਵ ਆਪੇ ਸਮਝ ਲੱਗ ਜਾਂਦੇ ਹਨ ਸੋ ਗੁਰ ਸਾਹਿਬ ਕਿਰਪਾ ਕਰ ਮਨੋਬਿਰਤੀਆਂ ਇਕਾਗਰ ਕਰਕੇ ਨਾਲ ਗਾਇਨ ਕਰਨ ਦਾ ਉਪਰਾਲਾ ਕਰੋ ਸਤਿਗੁਰ ਰਹਿਮਤ ਕਰੋ

ਚੰਗੇ ਜਾਂ ਮਾੜੇ ਹੈ।

ਸਾਲ 100 ਸਾਲ ਪਹਿਲਾਂ ਜਿਹੜਾ ਹਰਿਮੰਦਰ ਸਾਹਿਬ 'ਚ ਕੀਰਤਨ ਹੁੰਦਾ ਸੀ, ਪੁਰਾਤਨ ਕੀਰਤਨ, ਇਹ ਬੰਦਿਸ਼ ਉਹਨਾਂ ਦੀ ਹੈ। ਆਓ ਆਪਾਂ ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਕਿਰਪਾ ਕਰਨ, ਮੈਂ ਰਾਮਤ ਕਰਨ, ਆਪਣੀ ਸੇਵਾ ਆਪੇ ਹੀ ਲੈਂਦਾ ਕਿ ਅਸੀਂ ਬੰਦਿਸ਼ ਨੂੰ ਗਾਣਾ ਬਹੁਤ ਔਖਾ ਹੈ। ਆਓ ਆਪਾਂ ਸਾਰੇ ਰਲ ਕੇ ਆਦਿ

ਅਠਾ ਮਹੱਲਾ ਨਾਮਾ ਮਨ ਰੇ ਕੌਣ ਕੁਮਤ ਤੈਂ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਪਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਦਾ ਪ੍ਰੀਆਂ ਭਾਰ ਸਹਿ ਸਿਆਣਪ ਲੱਖ ਹੋਵੇ ਤਾਂ ਇੱਕ ਨ ਚੱਲੈ ਨਾਲ ਕਿਵਸ ਜਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮਨ ਕਿਹਾ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲੇਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸਾ ਇੱਕ ਹੁਕਮੀ ਸਦਾ ਭਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੁਦਾ ਜਣੇ ਨਿਸਾਣ ਗਾਵੈ ਕੁਦਾ ਜਣੇ ਨਿਸਾਣ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਅਲੈ ਵਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦ ਰਾਹ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੁਟਕੋਟਾ ਦੀਂਦਾ ਦੇ ਲੈਂਦੇ ਥਕਵਾਹੇ ਜੁਗਾ ਜੁਗੰਦਰ ਕਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੂ ਸਾਚਾ ਸਾਹਿਬ ਸਾਚ ਨਾਏ ਪਾਖੈ ਪਾਹੁ ਅਪਾਰ ਆਖੈ ਮੰਗੈ ਦੇ ਦਾਰ ਕਰੇ ਦਾਤਾਰ ਫੇਰ ਕੀ ਅੱਗੇ ਰੱਖੀਐ ਜਿੰਦ ਸੈ ਦਰਬਾਰ ਮਹ ਕੈ ਬੁੰਦਨ ਬੋਲੀਐ ਜੇਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੂੰਹ ਦੁਆ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਕੀਆ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੌਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇ ਬਜਾਈ ਸਮਨਾ ਨੀ ਆਖਾ ਇੱਕ ਦਾਤਾ ਸੂ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜਿਸ ਬਾਵਾ ਮਨ ਬਾਣੀ ਕੇ ਨਾਏ ਕਰੀ ਜੇਤੀ ਸਰਠ ਪਾਈ ਵੇਖਾ ਮੇਨਾ ਕਰਮਾ ਕੇ ਮਿਲਾ ਲਈ ਬਾਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਚੁਣੀ ਗੁਰਾ ਇੱਕ ਦੇ ਬਜਾਈ ਸਭਨਾ ਨੀਆਂ ਕਾ ਇੱਕ ਦਾਤਾ ਸੂ ਮੈਂ ਮਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਵੇ ਨਵਾਂ ਖਨਾਵੇ ਜਾਣੀ ਹੈ ਨਾ ਚਲਾ ਸਭ ਕੋਵੇ ਚੰਗਾ ਨਾ ਹੋ ਰਖਾਏ ਕੈ ਜਸ ਕੀਰਤ ਜਾਗ ਲੇ ਜੇ ਤਸੰਦਰਣ ਆਵਈ ਹਾਂ ਵਾਤਨ ਪੁੱਛਿਆ ਕੇ ਕੀਟਾ ਅੰਦਰ ਕੀਟਾ ਕਰ ਦੋਸੀ ਦੋਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੀਹਾ ਕੋਏ ਨ ਸੁਜਈ ਜੇ ਦਸਗੁਣ ਕੋਏ ਕਰੇ ਸੁਣਿਆ ਸਿਰਦਾ ਪੀਰ ਸੁਰਨਾਥ ਸੁਣਿਆ ਤਰ ਤਵਲੇ ਆਕਾਸ਼
ਸੁਣਿਆ ਦੀਪ ਲੋ ਪਾਤਾਲ ਸੁਣਿਆ ਭਗਤ ਸਿੱਖਾ ਕਾਲ ਨਾਨਕ ਬੁੱਧਾਂ ਸਦਾ ਵਿੰਗਾ ਸੁਣਿਆ ਦੂਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੋਗ ਤਨ ਵੇਦ ਸੁਣਿਆ ਸਾਸ ਅੰਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਬਾਪ ਕਾ ਨਾਸ ਸੁਣਿਆ ਸਤਸੰਦੋ ਗਿਆਨ ਸੁਣਿਆ ਅਰਸੜ ਕਾ ਇਸ਼ਨਾਨ ਸੁਣਿਆ ਬੜਬੜ ਭਾਵ ਮਾਨ ਸੁਣਿਆ ਲਾਗੀ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਬਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਬਾਦਸ਼ਾਹ ਸੁਣਿਆ ਅੰਦੇ ਭਾਵੇ ਰਾਹੂ ਸੁਣਿਆ ਆਤਿ ਵੀ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਬਾਪ ਕਾ ਨਾ ਮੰਨੇ ਕੀ ਕਰ ਕਹੀ ਨਾ ਜਾਏ ਜੀ ਕੋ ਕਹਿ ਪਿੱਛੈ ਪਛੁਤਾਇ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਬਾ ਕਲਮ ਵਿਚਾਰੇ ਐਸਾ ਰਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਪਵਨਗੀ ਸੁਬਦ ਮੰਨੈ ਮੈਂ ਝੂਠਾ ਨਾ ਖਾਏ ਮੰਨੈ ਨਿਮਕਾ ਸਾਧਨ ਜਾਏ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾ ਨ ਪਾਏ ਮੰਨੈ ਪਸੁ ਪ੍ਰਗਟ ਜਾਏ ਮੰਨੈ ਮਾਗ ਨਾ ਚੱਲੈ ਪੰਥ ਮੰਨੈ ਧਨ ਸੇ ਤੀਸਨ ਮੰਦ ਐਸਾ ਨਾਮ ਨਿਰੰਜਨ ਹੋਵੇ

ਵੇਖੇ ਆਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਗੋਵੇ ਪੰਚ ਪਰਵਾਨ ਪੰਜ ਪ੍ਰਧਾਨ ਪੰਚੀ ਪਾਵਾ ਦੁਰਗਾ ਮਾਨ ਪੰਚੇ ਸੁਗਾ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੀ ਕਾ ਕਰਣਾ ਨਾਹੀ ਸਮਾਰ ਤਉ ਧਰਮ ਦਇਆ ਕਾ ਪੂਤ ਸੰਦੋ ਸਾਵ ਰਖੇ ਆਜਨ ਸੂਤ ਜੇ ਕੋ ਬੁਝੀ ਹੋਇਆ ਸੁਚਿਆਰ ਤਵਲੈ ਉਮਰ ਗੀਤਾ ਭਾ ਤਰਤੀ ਹੋਰ ਪਰੈ ਹੋਰ ਦਿੱਤੀ ਭਾ ਤਲੈ ਕਮਜ਼ੋਰ ਜੀਆ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣਾ ਕੁਵੇ ਲੇਖਾ ਲਿਖਿਆ ਕੀਤਾ ਹੋਵੇ ਕੀਤਾ ਤਾਨ ਸਵਾਲ ਰੂਪ ਕੇਤੀ ਦਾ ਜਣੇ ਗਣਗੂਤ ਕੀਤਾ ਬਸਾਓ ਏ ਕੂਕਾ ਬਾਓ ਦਿਸੇ ਹੋਏ ਲਦਰੀਆਓ

ਅਸੰਖ ਮੂਰਖ ਅੰਧਕੂਰ ਸੰਘ ਜੂਰ ਰਾਮ ਖੂਰ ਸੰਘ ਅਮਰ ਕਰ ਜਾਈ ਦੂਰ ਸੰਘਾਲ ਬੜ ਹਦਿਆ ਕਮਾਏ ਅਸੰਘ ਬਾਬੀ ਬਾਪ ਕਰ ਜਾਹੇ ਅਸੰਘ ਕੂੜੇ ਆਰ ਕੂੜੇ ਫਿਰਾਹੇ ਸੰਘ ਮਲੇਸ਼ ਮਰ ਬਖ ਖਾਏ ਅਸੰਖ ਨਿੰਦਕ ਸਿਰਖ ਰਹਿ ਭਾਰੂ ਨਾਨਕ ਨੀਚ ਕੈ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰੂ ਜੋ ਤਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੂ ਅਸੰਖ ਸਰਬਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਏ ਅਖਰੀ ਲਿਖਣ ਬੋਲਣ ਮਾਣ ਕਰਾਂ ਸਤਸੰਜੋ ਵਖਾਣ ਜਿਨੇ ਲਿਖੇ ਦਿਸਰਣਾਏ ਜੇ ਪ੍ਰਭਾਏ ਤਿਵਦੇ ਪਾਹੇ ਜੀਤਾ ਗੀਤਾ ਦਿੱਤਾ ਨਾਉ ਵਰਨਾਵੀ ਨਾਹੀ ਗੁਥਾਉ ਕੁਦਰਤ ਕਮ ਕਹਮ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰੂ ਜੋ ਤੁਰ ਬਾਬਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈ ਤਨ ਦੇ ਪਾਣੀ ਧੋਤੈ ਪੁੱਤਰ ਸੁਖੀ ਬੂਤ ਮਰੀਤੀ ਕੱਪੜੋ ਏ ਦੇਸਾ ਬੂਣ ਲਈਆ ਉਹ ਤੂੰ ਏ ਪ੍ਰੀਆ ਮਰ ਬਾਬਾ ਕਾ ਸੰਗ ਉਹ ਤੂੰ ਪੈ ਨਾਵੈ ਕਰੰਗ ਉੱਨੀ ਪਾਪੀ ਆਖਰ ਨਾਹੀ ਕਰਕਾ ਕਰਨਾ ਨਗਲਾ ਜਾਹੂ ਆਪੇ ਬੀਜਾ ਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੂ ਤੀਰਾ ਤਪ ਦਇਆ ਦਾ ਦਾਨ ਜੇ ਕੂੰ ਬਾਬਾ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਾਦੀ ਸਮਰਨ ਆਉ ਸਭ ਗੁਣ ਤੇਰੇ ਮੈਂ ਨਾਹੀ ਹੋਏ ਮਨ ਗੁਣ ਕੀਤੇ ਪੁੱਤਰ ਹੋਏ ਸੋ ਵਸਤੇ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਊ ਕਮਨ ਸੁਵੇਲਾ ਬਖਤ ਕਮਣ ਕਮਨ ਸਿਤ ਕਮਨ ਵਾਰ ਕਮਨ ਸਿਰਤੀ ਮਾਹੋ ਕਮਨ ਜਿਤ ਹੁਆ ਆਕਾਰ ਵੇ ਨ ਪਾਈਆ ਪੰਡਤੀ ਜੇ ਹੁਵੈ ਲੇ ਪੁਰਾਣ ਵਕਤਨ ਬਾਹੋ ਕਾਦੀਆਂ ਜੇ ਲਿਖਣ ਲੇ ਕੁਰਾਨ ਸਿਤ ਵਾਰਨ ਜੋ ਕੀ ਜਾਣਾ ਰੁੱਤ ਮਾਹੋ ਨਾ ਕੋਈ ਜਾਗਰਤਾ ਸਿਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਉਂ ਨੀਕ ਵਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਨੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੂਆ ਪਾਉ ਜਾਣੇ ਅੱਗੇ ਗਏ ਨ ਸੂਹੈ ਪਾਤਾਲ ਪਾਤਾਲ ਲੱਖ ਆਗਾਸ ਆਗਾਸ ਓੜ ਕੇ ਓੜ ਕਪਾਲ ਥੱਕੀ ਵੀਤ ਕਹਿਣ ਕਵਾਸ ਸੱਸ ਅਠਾਰਾਂ ਕਹਿਣ ਕਦੀ ਬਾਸ ਲੂੰਗ ਦਾਤ ਲੇਖਾ ਹੋਏ ਤਾਂ ਨਿੱਕੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣ ਆਪ ਸਾਲਾਹੀ ਸਾਲਾਹੀ ਏਤੀ ਸੁਰਤਨ ਪਾਈਆ ਨਦੀਆਂ ਤੈ ਬਹਾ ਪਵੈ ਸਮੁੰਦਰ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਦਰਲਾ ਹੋਣੀ ਜੇ ਤੇ ਸਮਨ ਹੋ ਨਾ ਵਿਸਰਾਏ ਅੰਦਰਾਂ ਸਿਮਦੀ ਕਹਿਣ ਨਿਅੰਦ ਅੰਦਰਾਂ ਕਰਣਾ ਦੇ ਨਿਅੰਦ ਅਨੰਤ ਅੰਦਰ ਵੇਖਣ ਸੁਣ ਨਿਅੰਦ ਅੰਦਰ ਜਾਪੈ ਕਮਨ ਮੰਦ ਅੰਦਰ ਜਾਪੈ ਕੀਤਾ ਆਕਾਰ ਅੰਦਰ ਜਾਪੈ ਪਾਰਾ ਵਾਰ ਹੰਦ ਕਾ ਕੇਤੇ ਮਿਰਲਾ ਹੇ ਤਾਂ ਕਈ ਅੰਦਰਾਂ ਪਾਏ ਜਾਏ ਇਹੋ ਅੰਦਰ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉੱਚੀ ਉਮਰੀ ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਏ ਤੇ ਸੁੱਚਾ ਕਹੋ ਜਾਣੈ ਸੋਏ ਜੇ ਬੜੇ ਆ ਜਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦੰਨਾ ਦਮਾਏ ਕਿਤੇ ਮੰਗਾ ਜੁਗਦਾ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਹੱਥ ਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ

ਮੁੱਲੇ ਆਵਾ ਮੁੱਲਾ ਜਾਹੇ ਮੁੱਲ ਬਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਵਾਣ ਮੁੱਲਾ ਤੁੱਲਾ ਮਨ ਬਰਮਾਣ ਅਮੁੱਲ ਬਾ ਸੀਸਾ ਮੁੰਨੀ ਸਾਣ ਮੁੱਲਾ ਕਰਮਾ ਮਨ ਬਰਮਾ ਮੁੱਲੋ ਮੁੱਲੇ ਆਖਿਆ ਨਾ ਜਾਏ ਆਖ ਆਖ ਰਹੇ ਨਿਬਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੈ ਕਰੈ ਵਖਿਆਣ ਆਖੇ ਬਰਮਾ ਆਖੇ ਇੰਦ ਆਖੇ ਗੋਪੀ ਦਾ ਗੋਬਿੰਦ ਆਖੇ ਈਸਰੇ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧੇ ਆਖੇ ਦਾਨਵੇ ਆਖੇ ਦੇਵ ਆਖੇ ਸੂਰ ਨਰ ਮੁਨਜਨ ਸੇਵ ਕੀਤੇ ਆਖੇ ਆਖਣ ਬਾਹੀ ਕੀਤੇ ਕਹਿ ਕਹਿ ਉੱਠਣ ਜਾਏ ਇਹਤੇ ਗੀਤੇ ਹੋਰ ਕਰੀਤਾ ਆਖਨ ਸਿੱਕਾ ਕਹੀ ਕੇ ਜੀਵਨ ਪਾਵਾ ਤੇ ਮੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਕਾ ਵਾਰ ਗਾ ਵਾਰ ਸੋ ਦਰ ਕਿਹਾ ਸੂਕਰ ਕਿਹਾ ਜਿੱਤੈ ਸਰਬ ਸੰਭਾਲੇ ਬਾਜੀ ਨਦ ਨੀਗਾ ਸੰਗਾ ਕੀਤੇ ਵਾਮਣ ਹਾਰੇ ਕਿਤੇ ਰਾਗ ਭਰੀ ਸੰਕਹੀਣ ਕੀਤੇ ਗਾਵਣ ਹਾਰੇ ਗਾਵੈ ਤੁਹਨੋਂ ਪਾਉਣ ਪਾਣੀ ਵੈ ਸੁੰਦਰ ਗਾਵੈ ਰਾਜਾ ਧਰਮ ਦੁਬਾਰੇ ਗਾਵਹਿ ਚੇਤ ਗੁਪਤ ਲਿਖ ਜਾਣੈ ਲਗਲੇ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੀਪ ਦੇ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਹਿਬ ਵਿਚਾਰੇ ਗਾਵਨ ਜਤੀ ਸਦੀ ਸੰਦੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਾ ਪੰਦਰ ਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਨੀਆ ਮਨਮੋਹਨ ਸੁਰਗਾਂ ਮਛ ਬਿਆਲੇ ਗਾਵਨ ਰਤਨੇ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੂਨ ਮਹਾਮਲ ਸੂਰਾ ਗਾਵੈ ਖਾਣੀ ਚਾਰੇ ਗਾਵਹਿ ਖਣਮੰਡਲ ਵਰ ਪੰਡਾ ਕਰਕਾ ਰੱਖੇ ਧਾਰੇ ਸੇਈ ਤੁਨੋ ਗਾਵੈ ਜੂਦਨ ਬਾਵਨ ਰੱਤੇ ਤੇਰੇ ਪੁੱਤਰ ਸਾਲੇ ਹੋਰ ਕੀਤੇ ਤੁਨ ਗਾਵਨ ਸੇਮੈ ਚਿਤਨਿਆ ਹੋਰ ਕੀਤੇ ਗਾਵਨ ਸੇਮੈ ਚਿਤਨਿਆ ਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜਾਏ ਨਾ ਜਾਸੀ ਰਚਨਾ ਨਿੰਦਰ ਚਾਈ ਰੰਗੀ ਰੰਗੀ ਭਾਤੀ ਕਾਰ ਕਰ ਜਨਸੀ ਮਾਇਆ ਜਿਨੇ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਪਦੇ ਦੀ ਵਡਿਆਈ ਜੋ ਤਿਸ ਬਾਬਾ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਰ ਸਾਹੋ ਸ਼ਾਹ ਪਾਰ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਦੋ ਸਰੰਭਾ ਚੂਲੀ ਧਿਆਨ ਕੀ ਕਰੈ ਮਬੂਤ ਖਿੰਥਾ ਕਾਲ ਕੁਮਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਿਸ ਆਦੇਸ਼ ਆਦ ਨੀਨਾ ਨਾਦਨਾ ਜੁਗ ਜੁਗੇ ਕੁਵੇ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥੀ ਸਭ ਜਾਕੀ ਨਿਸਰੇ ਵਰਾ ਸਾਧ ਸੰਯੋਗ ਬੇਯੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਦਿਸ ਆਦੇਸ਼ ਆਦਨ ਨਾਦਨ ਆਦਿ ਜੁਗੇ ਕੁਵੇਸ਼ ਏਕਾ ਮਾਈ ਜੁਗਤ ਮਿਆਈ ਤਨ ਜਲੇ ਪ੍ਰਮਾਣ ਸੰਸਾਰੀ ਭੰਡਾਰੀ

ਕੁਮੇਸ ਆਸਨ ਲੋਏ ਲੋਏ ਭੰਡਾਰ ਜੂ ਛਿਪਾ ਸੋਏ ਕਾ ਵਾਰ ਕਰ ਕਰ ਵੇਖਾ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦਿ ਸਤਿ ਸਿਆਦਿ ਸਿਆਦਿ ਨਿੰਦਾ ਨਾਦ।

ਹੋਵੇ। ਰਾਤੀ ਰੁੱਤੀ ਥਿੱਤੀ ਮਾਰ ਪਾਉਣ ਪਾਣੀ ਅਗਨੀ ਪਾਤਾ ਦੇ ਮੈਂ ਧਰਤੀ ਥਾਵ ਰੱਖੀ ਧਰਮ ਸਾਧ ਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮਾ ਅਨੇਕਾ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥ ਸੋਹੀ ਨਾ ਪੰਜ ਪ੍ਰਵਾਹ ਨਦਰੀ ਕਰਮ ਬਵੈ ਨਿਸ਼ਾਨ ਘੱਟ ਪਕਾਈ ਉੱਥੇ ਪਾਏ ਨਾਰੰਗਿਆ ਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਬਹੁ ਬਾਣੀ ਵੈ ਸੁੰਦਰ ਕੇਤੇ ਕਾਨ ਮਹੇਸ਼ ਕੇਤੇ ਪਰੰਭਾ ਕਾਰ ਨਗਣੀਆ ਰੂਪ ਰੰਗੇ ਵੇਸ਼ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਬਦੇ ਕੇਤੇ ਚਾਸੂਰ ਕੇਤੇ ਕੇਤੇ ਮੁੰਡਾ ਦੇਸ਼ ਕੇਤੇ ਸਿਰਬਦਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁੰਨ ਕੇਤੇ ਕੇਤੇ ਰਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਨਰਿੰਦ ਕੇਤੀਆਂ ਸੁਰਦੀ ਸੇਵਾ ਕੇਤੇ ਨਾਨਕੇ ਅੰਦਰ ਅੰਦਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾ ਬਨੋਦ ਕੂੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਦਿੱਥਾ ਘਾਟ ਦਗਣੀਆ ਬਹੁਤਾਂ ਨੂੰ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੂ ਕਹਿ ਪਿਛੈ ਪਾਸ਼ੁ ਧਾਏ ਤਿੱਥਾ ਕਰੀਏ ਸੁਰਤ ਮਤ ਮਨ ਬੁੱਧ ਤਿੱਥਾ ਕਰੀਏ ਸੁਰਾਂ ਸਦਾਂਗੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਰ ਮਹਾਂਬਲ ਸੂਰ ਤਨਮੈ ਰਾਮ ਰਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਂਗੇ ਰੂਪ ਨ ਕਥਨੇ ਜਾਹੇ ਨਾਮ ਮਰੈ ਨ ਠਾਗੇ ਜਾਹੇ ਜੰਗਾ ਰਾਮ ਸਹਿਮਨ ਮਾਏ ਤਿੱਥੈ ਭਗਤ ਵਸੇ ਕੇ ਲੋਆ ਕਰੇ ਅਨ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੈ ਨੰਦਰ ਨਿਆਲ ਤਿੱਥੈ ਕਣ ਮੰਡਲ ਵਰ ਭੰਡ ਜੇ ਕੋ ਕਥੈ ਤੈ ਅੰਦਰ ਅੰਤ ਤਿੱਥੈ ਲੋ ਆਕਾਰ

ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਏ ਆ ਗਏ ਮੁਸ਼ਕਤ ਕਾਲ ਨਾਨਕ ਦੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਜਾਪ ਸਾਹਿਬ ਇੱਕ ਓਅੰਕਾਰ ਸਰਗੁਣ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾ ਪਾਤਸ਼ਾਹੀ ਦਸਵੀਂ ਸ਼ਪ ਸ਼ੰਤ ਪ੍ਰਸਾਦ ਚੱਕਰ ਚੀਨ ਆਭਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕਹਿ ਨ ਸਕਤ ਕੇ ਅਚਲ

ਨਹੀਂ ਬਸੁਰਨਾ ਰਿਹਾ ਸੁਰ ਨੇਤ ਨੇਤ ਮੰਤਰਨ ਕਾਤਵਾ ਸਰਬਨਾਮ ਕਥਾ ਕਮਨ ਕਰਮ ਨਾਮ ਵਰਨ ਸੁਮਤ ਭੁਜੰ ਪ੍ਰਿਆਨ ਛੰਦ ਨਮਸਤਮੰ ਅਕਾਲੇ ਨਮਸਤਮੰ ਕਿਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੇ ਨਮਸਤੰਗਾ ਟਾਹੇ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗ ਉਦਾ

ਹਰੇ ਨਮਸਤੰ ਅਪਾਰੇ ਨਮਸਤੰ ਸੋਏਕਾ ਨਮਸਤੰ ਅਨੇਕਾ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਸੂਤੇ ਨਮਸਤੰ ਅਭੂਤੇ ਨਮਸਤੰ ਆਲੋਕੇ ਨਮਸਤੰ ਆਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਆਥਾਪੇ ਨਮਸਤੰ ਧਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਦਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੂਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਸਤਰਮੇ ਨਮਸਤੰ ਜਲਾਸ਼ਰੇ ਨਮਸਤੰ ਨਿਰਾਸ਼ਰੇ ਨਮਸਤੰ ਆਜਾਤੇ ਨਮਸਤੰ ਆਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਅਦੇਵ ਨਮਸਤੰ ਅਭੇਵ ਨਮਸਤੰ ਅਜਨਮੇ ਨਮਸਤੰ ਸਵਰਮੇ ਨਮੋ ਸਰਵਗੌਨੇ ਨਮੋ ਸਰਵਪੌਨੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰ ਆਭਰਣੇ ਨਮਸਤੰ ਆਭਰਣੇ ਨਮਸਤੰ ਜਰਾਰੰਗ ਨਮਸਤੰ ਗਿਰਧਾਰੰਗ ਨਮੋ ਸਰਵਦੰਦੇ ਨਮੋ ਸਾਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰੀਮੇ ਨਮਸਤੰ ਗਰੀਮੇ ਨਮਸਤੰ ਆਨੰਦੇ ਨਮਸਤੰ ਮਹੰਦੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵਸੂਖੰ ਨਮੋ ਸਰਵਭੂਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛੰਦ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਲੇਖ ਹੈ ਭੀਖ ਹੈ ਨਾਮ ਹੈ ਅਕਾਮ ਹੈ ਅਦੇ ਹੈ ਅਭੇ ਹੈ ਜੀਤ ਹੈ ਬੀਤ ਹੈ ਤਰਮਾਨ ਹੈ ਦਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਨਾਦ ਹੈ ਅਜੀ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਪਰਨ ਹੈ ਅਗੰਜ ਹੈ ਪੰਜ ਹੈ ਝੂਜ ਹੈ ਚੰਜ ਹੈ ਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ

ਉਜੰਗ ਬਰਿਆਲ ਛੰਦ ਨਮੋ ਸਰਮਾਨੇ ਸਮਸਤੀ ਨਦਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਅਰੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਰ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾ ਨਾਦੇ ਨਮੋ ਪਾਨ ਪਾਨੇ ਨਮੋ ਬਦ ਪਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾਂ ਦੇ ਕਲੰਕੀ ਸਰੂਪੇ ਨਮੋ ਰਾਜੇਸ਼ਵਰੰ ਪਰਮ ਰੂਪੇ ਨਮੋ ਜੋ ਜੁਗੇਸ਼ਵਰੰ ਪਰਮ ਸਿੱਧੇ ਨਮੋ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਪਾਣੀ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਪੁਗੀ ਅਪੁਗਦੇ ਨਮੋ ਜੋ ਜੁਗੇਸ਼ਵਰੰ ਪਰਮ ਜੁਗਤੇ ਨਮੋ ਨੇਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋਧਰਮੇ ਨਮੋ ਰੋਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਰ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੰ ਨਮੋ ਮੰਤਰ ਮੰਤਰੰ ਨਮੋ ਜਨ ਜੰਤਰੰ ਨਮੋ ਇਸ਼ਟਿਸ਼ਟੇ ਨਮੋ ਤੰਤੰਤਰੰ ਸਦਾ ਸਚਿਦਾਨੰਦ ਸਰਵੰ ਵਰਣਾਸੀ ਅਨੂਪੇ ਅਰੂਪੇ ਸੁਮਸਤੰ ਨਿਵਾਸੀ ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਧੋ ਉਰਤ ਅਰਦੰ ਅਗੰ ਓਗਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਭੁਸ਼ਪਾਲੰ ਸਦਾ ਸਰਬਦਾ ਸਿਧਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਭੀ ਹੈ ਪ੍ਰਭੂ ਹੈ ਜੂ ਹੈ ਅਦੇਸਾ ਪੇਸਾ ਭੁਜੰ ਬ੍ਰਿਆਰ ਛੰਦ ਅਗਾਤੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੀ ਨਿਦਾਨੇ ਨਮਸਤਮੰ ਗਰਨਾਥੇ ਨਮਸਤਮੰ ਪਰਮਾਥੇ ਨਮਸਤਮੰਗਾ ਗੰਜੇ ਨਮਸਤਮੰਗਾ ਪੰਜੇ ਨਮਸਤਮੰਗਾ ਕਾਲੇ ਨਮਸਤਮੰਗਾ ਪਾਲੇ ਨਮੋ ਸਰਬਦੇਸੇ ਨਮੋ ਸਰਬੇਸੇ ਨਮੋ ਰਾਜ ਰਾਜੇ ਨਮੋ ਸਾ ਸਾਜੇ ਨਮੋ ਸਾ ਸਾਹੇ ਨਮੋ ਮਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੋ ਸੁਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਬ੍ਰਹਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਆਖਿਜੇ ਆਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਵਰਣਾਸੀ ਸਦਾ ਸਰਬਦਾ ਰਿਦ ਸਿਦੰ ਨਿਵਾਸੀ ਚਰਪਣ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੀ ਅਚਲ ਭੋਗੀ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਆਲਾ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਬਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬਾਂ ਭੁਗਤਾ ਸਰਬਾਂ ਜੁਗਤਾ ਸਰਬੰਗ ਦੇਵੰ ਸਰਬਾਂ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਵਾਲ ਛੰਦ ਵੈ ਪ੍ਰਸਾਦ ਆਦਿ ਰੂਪ ਨਾਮ ਜੂਨ ਪੁਰਖ ਪਾਰ ਸਰਬਾਂ ਤਰਮਾਨ ਦੇ ਭੀ ਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਬਿਰਾਜ ਹੀਮ ਨੂਦਰੂ ਬਰਸਾਲ ਨਾਮ ਠਾਮ ਨਾ ਜਾ ਜਾਕਰ ਰੂਪ ਰੰਗ ਨਾ ਰੇਖਾ ਪੁਰਖ ਦਾ ਮੂਰਤ ਜੁਨ ਆਦ ਸੇਖ ਦੇ ਸੌਰਣਾ ਪੇ ਜਾਕਰ ਰੂਪ ਰੇਹ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਫੈਲਿਓ ਅਨੁਰਾਗ ਨਾਮ ਕਾਮਹੀਨ ਬੇ ਧਾਮ ਹੂਣ ਜਾਹੇ ਸਰਵਾਂ ਸਰਵੱਤਰ ਮਾਂ ਸਦਾ ਮਾਨਦਾਏ ਏਕ ਨੂਤਨੇ ਦਰਸ਼ਨ ਕੀਨ ਰੂਪ ਅਨੇਕਾ ਖੇਲ ਖੇਲਾ ਖੇਲ ਖੇਲਣ ਅੰਧ ਕੋ ਹਰੇਕ ਦੇ ਪੇਵ ਨਾ ਜਾਣਹੀ ਜਾ ਬੇ ਦੁਰਗ ਦੇ ਬਾ ਰੂਪ ਰੰਗ ਨਾ ਜਾਤ ਪਾ ਸੋ ਜਾਣਹੀ ਕੇ ਦੇਵ
ਤਾਤ ਮਾਤ ਨਾ ਜਾ ਜਾਕਰ ਜਨਾ ਮਰਨ ਮਹੀਂ ਚੱਕਰ ਬੱਕਰ ਫਿਰੇ ਚਤਰ ਚੱਕ ਮਾਂ ਨਹੀਂ ਪਰਦੀਨ ਲੋ ਚੌਦਾ ਕਈ ਮਿਖਾ ਜਗ ਜਾ ਬਹੀ ਜੇ ਜਾ ਪਉ ਆਦਿ ਮੁਨਾ ਮੂਰਤ ਥਾ ਪਿਓ ਸਭਾ ਜੇ ਥਾ ਪਰਮ ਰੂਪਨੀ ਮੂਰਤਾ ਪੂਰਨ ਪੁਰਖਾ ਪਾਰ ਸਰ ਬਿਸਵ ਰਚਿਓ ਸੁਅੰਬਵ ਗਣ ਬੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਦੇ ਧਰਮ ਤਾਂ ਸੋ ਪਰਮ ਰਹਿ ਭੂਤ ਲਖ ਬੇਸ ਅੰਗਰਾ ਨਰੰਗ ਜਾ ਕੇ ਜਾਲਪਾ ਨਾਨਾਮ ਗਰਭ ਗੰਜਾ ਦੁਸ਼ਟ ਭੰਜਨ ਮੁਹੰਦਾਏ ਕਾਮ ਆਪ ਰੂਪ ਅਮੀਕਨ ਅਮੀਕ ਅਨ ਉਸਤਤਾ ਏਕ ਪੁਰਖ ਪਾਰ ਆਦ ਰੂਪ ਏਕ ਆਪ ਰੂਪ ਅਮੀਕ ਅਨ ਉਸਤਤ ਏ ਪੁਰਖ ਅਧੂਤਾ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮੇ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ ਸਰਬ ਗੰਦਾ ਸਰਬ ਹੰਦਾ ਸਰਬ ਤੇਨ ਭੇਖ ਸਰਬ ਸ਼ਾ ਨਾ ਜਾਨਹੀ ਜਰੂ ਰੰਗਾਰੇਕ ਪਰਮ ਵੇਦ ਪੁਰਾਣ ਜਾ ਕੇ ਨੇਤ ਪਾ ਨੇਤਾ ਕੋਰ ਸਿੰਘ ਪੁਰਾਣ ਸ਼ਾਸਤਰ ਨਾਇਆ ਵੀਵਾ ਚੇਤਾ ਮਧੂ ਭਾਰ ਸ਼ੰਦ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਪੰਗ ਉਪਮਾ ਅਨੰਗ

ਰੰਕਾਰਾਂਕਾਲ ਅਨੁਭੂ ਦਿਅੰਗ ਆਭਾਇ ਅਭੰਗ ਗਤ ਮਿਤਿ ਆਪਾਰ ਗੁਣਗਨ ਉਦਾਰ ਮੁਨਗਨ ਪ੍ਰਣਾ ਨਿਰਭੈ ਨਿਕਾਮ ਆਦੁੱਤ ਪ੍ਰਚੰਡ ਮਿਰਗਦ ਆਖੰਡ ਆਲਿਸਿਆ ਕਰਮ ਆਦ੍ਰਿਸਿਆ ਧਰਮ ਸਰਬਾ ਪ੍ਰਣਾਂਡਿਆ ਨਨ ਬਾਢਿਆ ਚਾਚਰੀ ਸ਼ੰਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਦਰਦਾਮੇ ਆਕਾਮੇ ਭੁਜੰਗ ਬ੍ਰਿਆਦ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰਾ ਨ ਮਿੱਤਰਾ ਨ ਭਰਮੰਗ ਨ ਮਿੱਤਰਾ ਨ ਕਰਮੰਗ ਨ ਕਾਏ ਆ ਜਨਮੰਗ ਅਜਾਏ ਨ ਚਿੱਤਰਾ ਨ ਮਿੱਤਰਾ ਪਰੇ ਹੈ ਪਵਿੱਤਰਾ ਪਰਥੀਸਾ ਆਦੀਸਾ ਆਦ੍ਰਿਸਾ ਆਗ੍ਰਿਸਾ ਭਗਵਤੀ ਸ਼ੰਵੈ ਪ੍ਰਸਾ ਕਸਦੇ ਕੇ ਆ ਛਿੰਜ ਦੇਸਾ ਕੇ ਆ ਭਿਜ ਭੇਸਾ ਕੇ ਆ ਗੰਜ ਕਰਮੈ ਕੇ ਆ ਪੰਜ ਪਰਮੈ ਕੇ ਆ ਭਿਜ ਲੋਕੈ ਕੇ ਆ ਦਿਤ ਸੁਕੈ ਕੇ ਅਧੂਤ ਮਰਣੈ ਕੇ ਵਿਭੂਤ ਕਰਣੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆ ਸ਼ੋਕ ਵਰਣੈ ਕੇ ਸਰਬਾਇ ਅਪਰਣੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪ ਹੈ ਕੇ ਅਨੁਪਾਨੂਪ ਹੈ ਕੇ ਆਦਾ ਦੇਵ ਹੈ ਕੇ ਆਪਾ ਭੀਮ ਹੈ ਕੇ ਚਿਤਰੰਗ ਬਹੀਨਾ ਕੇ ਕੈ ਦੀਨਾ ਕਿ ਰੋਜੀ ਰਜਾ ਕੈ ਰਹੀਮੈ ਰਿਹਾ ਕੈ ਕੇ ਪਾ ਬੇ ਅਬ ਹੈ ਕਿ ਕੈ ਬਲੋ ਕੈ ਬਹਿ ਕੇ ਅਫਲੋ ਗੁਨਾ ਹੈ ਕਿ ਸ਼ਾਹਨ ਸ਼ਾਹ ਹੈ ਕੇ ਕਾਰਨ ਕੁਨਿੰਦਾ ਕਿ ਰੋਜੀ ਦਿਹਾਦਾ ਕਿ ਰਾਜ ਕਰਹੀਮ ਹੈ ਕੇ ਕਰਮੰ ਕਰੀਮ ਹੈ ਕਿ ਸਰਬੰਗ ਕਰੀ ਹੈ ਕਿ ਸਰਬੰਗ ਦਰੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸਾ ਕਿ ਸਰਵਤਰ ਬੇਸਾ ਕਿ ਸਰਵਤਰ ਰਾਜਾ ਕਿ ਸਰਵਤਰ ਸਾਜਾ ਕਿ ਸਰਵਤਰ ਦੀਨਾ ਕਿ ਸਰਵਤਰ ਨੀਨਾ ਕਿ ਸਰਵਤਰ ਜਾਹੋ ਕਿ ਸਰਵਤਰ ਪਾਹੋ ਕਿ ਸਰਵਤਰ ਦੇਸਾ ਕਿ ਸਰਵਤਰ ਭੇਸਾ ਕਿ ਸਰਵਤਰ ਕਾਲ ਕਿ ਸਰਵਤਰ ਪਾਲ ਕਿ ਸਰਵਤਰ ਹੁੰਦਾ ਕੇ ਸਰਵਤਰ ਗੰਦਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜਾ ਕੇ ਸਰਵਤਰ ਰਾਜਾ ਕੇ ਸਰਵਤਰ ਸੁਖ ਕੇ ਸਰਵਤਰ ਮੁੱਖ ਕੇ ਸਰਵਤਰ ਤ੍ਰਾਣ ਕੇ ਸਰਵਤਰ ਪ੍ਰਾਣ ਕੇ ਸਰਵਤਰ ਦੇਸਾ ਕੇ ਸਰਵਤਰ ਭੇਸਾ ਕੇ ਸਰਵਤਰ ਮਾਨਿਆ ਸਦਾਵੰ ਵਰਦਾਨਿਆ ਕੇ ਸਰਵਤਰ ਜਾਪਿਆ ਕੇ ਸਰਵਤਰ ਥਾਪਿਆ ਕੇ ਸਰਵਤਰ ਭੰਨ ਕੇ ਸਰਵਤਰ ਮਨ ਕੇ ਸਰਵਤਰ ਇੰਦਰ ਕੇ ਸਰਵਤਰ ਚੰਦਰ ਕੇ ਸਰਬੰਗ ਕਲੀਮ ਕੇ ਪਰਮੰਗ ਫਹੀਮ ਕੇ ਆਕਲ ਅਲਾਮ ਕੇ ਸਾਹਿਬ ਕਲਾਮ ਕੇ ਉਸਨਲ ਵਜੂ ਹੈ ਤਮਾਮ ਰਜੂ ਹੈ ਮੇਸਲ ਸਲਾਮ ਸਲੀ ਕਦਮ ਦਾਮ ਗਨੀਮਲ ਸ਼ਿਕਸ਼ਤੇ ਗਰੀਬਲ ਪਰਸਤ ਮਿਲੰਦਲ ਮਕਾਨ ਜਮੀਨਲ ਜਮਾਨ ਤਮੀਜਲ ਤਮਾਮ ਰੁਜੂ ਨਿਧਾਨ ਹਰੀ ਫਲਾ ਜੀਮ ਰਜਾਇਕ ਜਗੀਨ ਅਨੇਕੋ ਤਰੰਗ ਹੈ ਭੇਦ ਹੈ ਭੰਗ ਹੈ ਜੀ ਚੁਨਵਾਜ ਹੈ ਗਨੀਮੁਲ ਖਿਰਾਜ ਹੈ ਨੇਰ ਉਗਤਾ ਸਰੂਪ ਹੈ ਤ੍ਰੇ ਮੁਕਤ ਬਭੂਤ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦਾ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤਰ ਸਲਾਮ ਹੈ ਸਦੈਵ ਕਾਮ ਹੈ ਨਿਰਬਾਦ ਸਰੂਪ ਹੈ ਗਾਦ ਹੈ ਨੂਪ ਹੈ ਹੂੰਗਾਦ ਰੂਪੇ ਅਨਾਦ ਸਰੂਪ ਹੈ ਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗੰ ਤ੍ਰਬਾਦੇ ਅਗੰਜੇ ਅਗਾਦੇ ਸੁਭੰਗ ਸਰਭਾਗੇ ਸੁਸਰਬਾ ਨੁਰਾਗੇ ਤ੍ਰੇ ਭੁਗਤਾ ਸਰੂਪ ਹੈ ਸ਼ਿਜ ਹੈ ਸ਼ੂਦ ਹੈ ਕਿ ਨਿਰਕੰ ਵਰਣਾਸ ਹੈ ਪ੍ਰਤੀਲ ਪ੍ਰਵਾਸ ਹੈ ਨੇਰ ਉਗਤਾ ਪ੍ਰਭਾ ਹੈ ਸਦਾ ਸਦਾ ਹੈ ਬੇਭੁਗਤਾ ਸਰੂਪ ਹੈ ਪ੍ਰਭਜੁਗਤਾ ਨੂਪ ਹੈ ਨੇਰ ਉਗਤਾ ਸਦਾ ਹੈ ਬੇਭੁਗਤਾ ਪ੍ਰਭਾ ਹੈ ਨੁਗਤਾ ਸਰੂਪ ਹੈ ਪ੍ਰਭਜੁਗਤਾ ਨੂਪ ਹੈ ਚਾਚਰੀ ਛੰਦ
ਅਭੰਗ ਹੈ ਨੰਗ ਹੈ ਭੀਕ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਦੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਅਲੇਖ ਹੈ ਭੀਖ ਹੈ ਢਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪੜ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਅੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮਾਂ ਸਰਬਾਂ ਧਰਮਾਂ ਸਰਬਾਂ ਜੁਗਤਾ ਸਰਬਾਂ ਮੁਕਤਾ ਰਿਸ਼ਾਵਰ ਸੰਤ ਵੈ ਪ੍ਰਸਾਦ ਨਮੋ ਦਰਕਨਾਸੀ ਸਦਾ ਭੰਗ ਪ੍ਰਕਾਸੀ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਦ ਸਰੂਪੇ ਨਿਰਭਾਵ ਬੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰੈ ਨ ਪੁੱਤਰੈ ਨ ਸੁੱਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨਿਰਸਾਕੰ ਸਰੀਕੈ ਮਿਤੋ ਮੀਕੈ ਸਦੈਵੰ ਪ੍ਰਭਾਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਤ ਵੈ ਪ੍ਰਸਾਦ ਕੇ ਜਾਹਰ ਹਜੂਰ ਹੈ ਕੇ ਹਾਜਰ ਹਜੂਰ ਹੈ ਮੇਸਰ ਸਲਾਮ ਹੈ ਸਮਸਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੰਚਰਾਗ ਹੈ ਕੇ ਕਾਮਰ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦਿਹਾਂਤ ਹੈ ਕੇ ਰਾਜ ਕਰ ਹਿੰਦ ਹੈ ਗਰੀ ਮੁਲਕ ਮਾਲ ਹੈ ਕੇ ਸੰਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬ ਨਵਾਜ ਹੈ ਹਰੀਫਲ ਸਿਕਨ ਹੈ ਰਾਸਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਅਗੰਜੁਲਾ ਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜੁਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰ ਪ੍ਰਣਾਸ ਹੈ ਬਹਿਸਤਲ ਨਿਵਾਸ ਹੈ ਕੇ ਸਰਬਲ ਗਵਨ ਹੈ ਮੇਸਲ ਰਵਾਨ ਹੈ ਤਮਾਮਲ ਤਮੀਜ ਹੈ ਸਮਸਤਲਾ ਜੀਜ ਹੈ ਪਰਮ ਬ੍ਰਹਮੀਸ ਹੈ ਸਮਸਤਲਾ ਦੀਸ ਹੈ ਅਦੇਸਲਾ ਲੇਖ ਹੈ ਮੇਸਲਾ ਭੇਖ ਹੈ ਜਮੀਨਲ ਜਮਾਂ ਹੈ ਮੀਕੁਲੇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਬਰਗਾਸ ਹੈ ਮਿੱਤੋ ਸਵਾਸ ਹੈ ਕਿ ਅਜਬਾ ਸਰੂਪ ਹੈ ਮਿੱਤੋ ਬਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਨੰ ਅਲੰਗ ਹੈ ਮਿੱਤੋ ਅਭੰਗ ਹੈ ਮਧੂ ਭਾਰ ਸ਼ੰਦ ਵੈ ਪ੍ਰਸਾਦ ਮੋਨ ਮਨ ਬਰਣਾ ਗੁਣਗਣ ਮਦਾਮ ਹਰ ਪਰਿਆ ਗੰਜ ਹਰਨਾ ਪ੍ਰਭੰਜ ਅਨਗਣ ਬਰਣਾ ਮਨਮਾ ਸਲਾਮ ਹਰ ਨਰਿਆ ਖੰਡ ਬਰ ਨਰਿਆ ਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪਰਣਾ ਜਲ ਥਲ ਮਦਾ ਮਨ ਛੇਦ ਅੰਗ ਆਸਨ ਅਪੰਗ ਉਪਮਾ ਅਪਾਰ ਕਰਨ ਦੁਦਾਰ ਜਲ ਥਲ ਆ ਮੰਡ ਦਿਸ ਵੇ ਅਭੰਡ ਜਲ ਥਲ ਮਹੰ ਦਿਸ ਵਿਸ ਬੇਅੰਤ ਅਨੁਭਵ ਅਨਾ ਤ੍ਰੇਤਾ ਤੁਲਾਸ ਆਜਾਨ ਬਾਹੂ ਏਕੈ ਸੁਦਾਵ ਓਅੰਕਾਰਿਆ ਕਸਨੀ ਅਨਾ ਖਲਖੰਡ ਖਿਆਲ ਗੁਰਭਰਿਆ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛੇਦਗਾ

ਤ੍ਰਿਤ ਹੈ ਅੰਮ੍ਰਿਤ ਬੇਸੁਰ ਹੈ ਪਰਮੇਸੁਰ ਹੈ ਕ੍ਰਿਤਾ ਕ੍ਰਿਤ ਹੈ ਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਿਰਦਾਇਕ ਹੈ ਕਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੀ ਹੈ ਨਿਰਪਨਾਇਕ ਹੈ ਸਰਬਾਇਕ ਹੈ ਪਾਪੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਨਿਵਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰਹਿ ਹਰਤਾ ਹਰਹਿ ਪਰਮਾਤਮਾ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਨਰਿੰਦਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਮ੍ਰਿੰਦ ਮ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸੰ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ ਨਮੋ ਜੋ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਤ ਜੁਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲਾ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੀਏ ਨਾਦੰਗ ਬਬੂਦੇ ਕਲੰਕਾਰ ਰੂਪੇ ਅਲੰਕਾਰ ਡੰਗੇ ਨਮੋ ਆਸੇ ਆਸੇ ਨਮੋ ਬਾਮੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਕਸ ਗੰਜਾ ਪੰਜ ਲੱਖ ਪੱਖ ਕਾ ਦਿਆਲ ਲੇਖ ਭੀਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੂਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗਾ ਪਰਮੰਗਾ ਗੰਜੇ ਅਲੇਖੇ ਭੁਜੰਗ ਪ੍ਰਿਆਦ ਛੰਦ ਨਮਸਤਲ ਪਰਣਾਮੇ ਸਮਸਤਲ ਪਰਣਾਸੇ ਅਗੰਜੁਲ ਅਨਾਮੇ ਸਮਸਤਲ ਨਿਵਾਸੇ ਨਿਰਕਾਮ ਵਿਭੂਤੇ ਸਮਸਤਲ ਸਰੂਪੇ ਕੁਕਰਮ ਪਰਣਾਸੀ ਸੁਧਰਮ ਵਿਭੂਤੇ ਸਦਾ ਸਹਿਦਾਨੰਦ ਸਤਰੰਗ ਪਰਣਾਸੀ ਕਨੀਮੁਲ ਕੁਨਿੰਦਾ ਸਮਸਤਲ ਨਿਵਾਸੀ ਅਜਾਏ ਬਾ ਵਿਭੂਤੇ ਗਜਾਏ ਬਾ ਕਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਅੰਭਵ ਸੁਭੰਗ ਸਰਬਦਾ ਸਰਬ ਜੁਗਤੇ

ਫਤਹਿ ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਾਈ ਹਮਰੀ ਕਰੋ ਆਦਰ ਚਾ ਪੂਰਨ ਹੋਵੇ ਜਰਗੀ ਚਾ ਤਵ ਚਰਨ ਮਨ ਰਾਇ ਹਮਾਰਾ ਇਪਨਾ ਜਾਨ ਕਰੂ ਪ੍ਰਤਪਾਰਾ ਹਮਰੇ ਦੁਖ ਸਭਾ ਤੁਮ ਕਾਬੂ ਆਪ ਹਾਦੈ ਮੈਂ ਬਚਾਵੋ ਸੁਖੀ ਵਸਾ ਮੋਰ ਪਰਿਵਾਰਾ ਸੇਵਕ ਸਿੱਖ ਸਭਾ ਕਰਤਾਰਾ ਮੋਰ ਇੱਛਾ ਨਹੀਂ ਕਰਦਾ ਕਰੀਐ ਸਭੈ ਰਣ ਕਉ ਵਾ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਧੂਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨ ਤਿਆਉਂ ਜੋ ਬਰ ਚਾਹੂੰ ਸੁਤਮ ਦੇ ਪਾਉਂ ਸੇਵਕ ਸੇਖਾ ਮਾਰੇ ਤਾਰੀਐ ਚੰਦਨ ਸਤਰ ਹਮਾਰੀ ਮਾਰੀਐ ਆਪ ਹਾ ਦੈਮ ਦੇ ਵਰੀਐ ਮਨਨ ਕਾਲ ਕਾ ਤ੍ਰਾਸ ਮਰੀਐ ਜੋ ਸਦਾ ਹਮਾਰੇ ਪੱਛਾ ਸ੍ਰੀਆ ਤੁਜੂ ਕਰੀਓ ਰੱਛਾ ਰਾਹ ਲੇ ਉਮੇ ਰਾਖਣ ਹਾਰੇ ਸਾਹਿਬ ਸੰਸਾਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਦਾ ਤਮਹਪੁਰੀ ਚਤੁਰ ਦਸਕੰਦਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨਬਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਆ ਬੇਦਰਾ ਬ੍ਰਹਮਾ ਜੂਤੀਆ ਜਮਨ ਕਾ ਸਾ ਲੋ ਸਵਾਰਾ ਨਮਸਕਾਰ ਹੈ ਤਾਹੀਂ ਅਮਾਰਾ ਜਮਨ ਕਾਲ ਸਾ ਜਗਤ ਬਣਾਇਓ ਦੇਵ ਦੈਨ ਜਚਨ ਬਜਾਇਓ ਵਾਦ ਅੰਤੀ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਾਵ ਗੁਣ ਸੁਖ ਦੀਆ ਸਤਰਨ ਕੋ ਬਲਮ ਉਮਰ ਕੀਆ ਘੜ ਘੜ ਕੇ ਅੰਦਰ ਕੀ ਜਾਂਦ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰਿਆ ਸੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਹੀ ਪੀਰ ਪਛਾਣੈ ਘਾਟ ਘਾਟ ਕੀ ਪਟ ਪਟ ਕੀ ਜਾਣੈ ਜਾਵਤ ਕਰਾ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੀ ਅਪਾਰਾ ਜਮਿਆ ਕਰਖ ਕਰ ਤੋ ਕਬਹੂੰ ਤੁੰਬੈ ਮੰਤ ਦੇ ਤਰ ਸਭ ਹੂੰ ਜੇਤੇ ਬਦਨ ਸਿਹਤ ਸਭ ਤਾਰੈ ਆਪ ਆਪਣੀ ਬੂਝੋ ਚਾਰ

ਜਸ ਗੋਬਿੰਦ ਦਾਸ ਤੁਹਾਰ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਰਗੁਰੂ ਪ੍ਰਸਾਦ ਆਨੰਦ ਪਿਆ ਮਨਿਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਾਧਾਂ ਆਈਆਂ ਰਾਗ ਰਤਨ ਬਰਬਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦ ਤਾਂ ਗਾਵ ਹਰੀ ਕੇਰਾ ਮਨ ਜਣੀ ਵਸਾਇਆ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੂ ਹਰ ਨਾਲੇ

ਸਮਰਥ ਸੁਆਮੀ ਸੁਖਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੀ ਰਾ ਕਰਤਾ ਦੀਰਾ ਸਭ ਕਿਛ ਹੈ ਜਿਸ ਦੇਹੀ ਸੋ ਪਾਵੇ ਸਦਾ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੀ ਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖਮਨਿਆ ਵਸਿਆ ਜਿਨ ਇੱਛਾ ਸਾ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਮਿੱਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਦੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚਾ ਸ਼ਬਦ ਤਿਰਕਾਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਨਕਰ ਧਾਰੀਆ ਪੰਚ ਦੂਤਨਵਾਸ ਗੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਬਾਇਆ ਤੁਰ ਜਿਨਕਾ ਸੀ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਂ ਸੁਗੋਆ ਤਿਤ ਘਾਰੇ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੂੰ ਕਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਗੋਏ ਨਾਹੀਂ ਕਿਰਪਾ ਕਰ ਬਨਵਾਰੀਆ ਏ ਸੰਦੋਂ ਹੁਰਤਾ ਨਾਹੀਂ ਸ਼ਬਦ ਲਾ ਸਵਾਰੀਆ ਕਹਿ ਨਾਨਕ ਲਿਵੈ ਬਾਜੂੰ

ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰ ਵੇ ਕੰਟੇ ਗਿਆਨ ਅੰਜਨ ਸਾਰਿਆ, ਇੰਦਰੋ ਜਨਕਾ ਮੂਤ ਤਾ ਤਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕਿਓ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੂਜਨ ਦੇ, ਜਿਸ ਨੂੰ ਹੋਰ ਕਿਆ ਕਰੀ ਵਿਚਾਰਿਆ, ਇੱਕ ਪਰਾਂ ਬੂਲਾ ਫਿਰੇ ਦਹਿ ਦਸ ਕਲਾਮ ਲਾ ਸਵਾਰਿਆ, ਗੁਰੂ ਪ੍ਰਸਾਦੀ ਮਨ ਬਯਾ ਦਨਮਲ ਜਿੰਦਾ ਪਾਣਾ ਪਾਵੇ, ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ, ਆਵੋ ਸੰਤ ਪਿਆਰੇ ਹੋ ਕਰ ਕੀ ਕਰੈ ਕਹਾਣੀ ਕਥ ਕੇਰੀ ਕੇ ਦੁਆਰੈ ਪਾਈਐ, ਤਨ ਮਨ ਧਨ ਸਭ ਸੌ ਗੁਰ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣਹੁ ਸੰਦੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣਮਨ ਮੇਰਿਆ, ਏ ਮਾਇਆ ਮੋਹਣੀ ਜਨੇਤ ਪਰਮ ਬੁਲਾਇਆ, ਮਾਇਆ ਤਮੋਣੀ ਤਨੈ ਕੀਤੀ ਜਨ ਠਗੌਲੀ ਪਾਈਆ, ਕੁਰਬਾਨ ਕੀਤਾ ਦਸੈ ਵਿਟੂ ਜਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸਾਸ ਮਾਲੇ, ਇਹ ਕੁਟੰਬ ਤੁੰਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾ ਤੇਰਾ ਚੱਲੈ ਨਾਹੀਂ ਤਹ ਨਾਲ ਕੁੰਚ ਦਲਾਈਐ, ਐਸਾ ਕੰਮ ਲੈ ਨਾ ਕੀਚੈ ਜਦ ਅੰਤ ਪਛੋਂ ਤਾਈਐ, ਸਤਿਗੁਰੂ ਕਾ ਉਪਦੇ ਸੁਣ ਤੂੰ ਵਹਿ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾਸ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਨੈ ਤੇਰਾ ਆਪਣਾ ਆਪ ਤੂੰ ਜਾਣ, ਹੇ ਜੀ ਅਜੰਦ ਸਭ ਖੇ ਅੰਧੇਰਾ ਕਹਿ ਕੋ ਆਪ ਖਾਣੈ, ਆਖਾ ਤਾਂ ਵੇਖਾ ਸਭ ਤੂੰ ਹੈ ਜਿਨ ਜਗਤੋ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ, ਸੋਰ ਨਾਰ ਮੁੰਦਨੀ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜਨ ਸਤੁਦ ਪਾਏ ਇੱਕ ਬੇ ਪਰਸਨ ਆਇਆ, ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਮੱਲਾ ਪਾਇਆ, ਕਹਿ ਨਾਨਕ ਜਿਸਨੂੰ ਆ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ, ਲਾਭ ਲੋਭ ਅੰਕਾ ਤਾ ਦ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਰਿਓ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਅਜਿਹਾ ਹਰਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗਾਂ ਜੁਗ ਨਿਰਾਲੀ, ਜਿਉਂ ਤੂੰ ਚਲਾ ਹੇ ਤਬ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜੇਬ ਤੂੰ ਚਲਾ ਹੇ ਤਬੈ ਚੱਲਾ ਜਿੰਨਾ ਮਾਰਗ ਪਾਵਹੇ, ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਵਹੇ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਬਾਬਾ ਤੁਮੈਂ ਚਲਾਵਹੇ, ਇਹ ਸੋਹੇ ਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹ ਤਨਕਾ ਮਨ ਵਸਿਆ, ਜੰਦਰੋਂ ਲਿਖਿਆ ਆਇਆ ਕਬਰੇ ਕਨੇਰੇ ਕਰਹਿ ਗੱਲਾਂ ਗੱਲੀ ਕਹਿ ਨਾ ਪਾਇਆ, ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ, ਪਵਿੱਤਰ ਹੋਏ ਸੇ ਜਨਾ ਜਿੰਨੀ ਹਰਦਿਆਇਆ, ਹਾਰ ਧਿਆਇਆ ਪਵਿੱਤਰ ਹੋਏ ਗੁਰਮਾਂ ਜਿਨੀ ਦਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਮ ਪਵਿੱਤ ਸੰਗ ਸਬਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨ ਉਪਜੈ ਮਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤਾ ਸੰਜਮ ਰਹਿ ਕਰਮ ਕਮਾਏ, ਸਹਿਸੇ ਜੀਓ ਮਲੀਨ ਹੈ ਕੇ ਸੰਜਮ ਦੋਤਾ ਜਾਏ, ਮਾਨ ਧੋਵੋ ਸ਼ਬਦ ਲਾਗੋ ਅਰਸੋਂ ਰੋਚਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਬਜਾਏ, ਜੀ ਹਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਆ ਹਾਰਿਆ
ਇਹ ਤਿਸ਼ਨਾ ਮੁੰਡਾ ਰੋਗ ਲੱਗਾ ਮਨ ਮਨੋ ਵੇ ਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੈ ਨਾਹੀ ਫਿਰੈ ਜਿਉਂ ਵੇ ਤਾਲਿਆ ਕਹਿ ਨਾਨਕ ਨੇ ਸਤਿਆ ਟੂੜੇ ਲਾਗੇ ਜਨਮ ਜੂਐ ਹਾਰਿਆ ਜੀ ਹਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਦਾ ਨਿਰਮਲ ਜੀਆ ਨਿਰਮਲ ਸਰਗੁਰ ਤੇ ਕਰਨੀ ਕਮਾਣੀ ਕੂੜ ਕੀਸ ਪੰਚੈ ਰਾਹੀ ਮਨਸਾ ਸਾ ਸਮਾਣੀ ਜਨਮ ਰਾਂਜਨ ਕੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜੈ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇਖਾ ਗੁਰੂ ਸੇਤੀ ਸਨਮ ਹੋਵੈ ਹੋਵੈ ਤਾਂ ਸਨਮ ਸੇਖਾ ਕੋਈ ਜਿਉਂ ਰਹਿ ਗੁਰੂ ਨਾਲੇ ਗੁਰ ਕੈ ਚਰਨ ਹਿਰਦੈ ਦਿਆਏ ਅੰਦਰ ਆਤਮ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਮਨੇ ਵਰਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁਖ ਹੋਏ ਜੇ ਕੋ ਗੁਰਦੇਵ ਮੁਖ ਹੋਵੈ ਮਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੈ ਮਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਨ ਸਤਿਗੁਰ ਮੁਕਤ ਨ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਨਕਾ ਨਦਰ ਕਰਮ ਹੋਵੈ ਹਿਰਦਾ ਤਨਾਮ ਸਮਾਣੀ ਪੀ ਬਹੁ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤ ਗੁਰੂ ਮਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਾਰ ਹਾਰ ਨਿਤ ਕਰਹਿ ਰਸਨਾ ਕਹਿਆ ਕਿਛੂ ਨਾ ਜਾਣੀ ਚਿੱਤ ਜਨਕਾ ਹਰੜਾ ਮਾਇਆ ਬੂਮਨ ਬੈਰ ਬਾਣੀ ਕਹਿ ਨਾਨਕ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਏ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਕਦੇ ਆਪ ਪਾਏ ਕਹਿ ਕਰਤਾ ਆਪੇ ਹੁਮਰਤਾਏ ਹੁਮਰਤਾਏ ਆਵੇ ਕਹਿ ਗੁਰਮਾ ਕਿਸੇ ਬਜਾਏ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮਾ ਜਿਸਨੂੰ ਆਪ ਕਰੇ ਸੋ ਵੈ ਕਾ ਸੁਣ ਬੁਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਅਨੁਭਾਵ ਵਿਚਾਰ ਦੇ ਤੱਤਾ ਸਾਰਨ ਜਾਣੀ ਤੱਤਾ ਸਾਰਨ ਜਾਣੀ ਗੁਰੂ ਬਾਜੋਂ ਤੱਤਾ ਸਾਰਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਮਿਆਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਦਾ ਹਰਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਕਹਿ ਨਾਨਕ ਸੂਤਰ ਪਾਏ ਜਿਸਨੂੰ ਆਨੰਦੇ ਨਿਹਾਲ ਲਾਗਾ ਜਾਗ ਰਹਿਣ ਮਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੁਖ ਮਨੋਂ ਵਸਾਰੀਐ ਮਨੋ ਕਿਉਂ ਸਾਰੀਏ ਬੜਦਾਤਾ ਜੇ ਅਗਨ ਮੈਂ ਆਹਾਰ ਕੋ ਚਾਵੈ ਉਸ ਨੂੰ ਕਿਉ ਪੈ ਨ ਸਕੀ ਜਿਸ ਨੂੰ ਆਪਣੀ ਨਿਵਲਾਵੈ ਆਪਣੀ ਨਵਿਆ ਪੇ ਲਾਏ ਗੁਰਮਾ ਸਦਾ ਸੰਭਾਲੀਐ ਕਹਿ ਨਾਨਕੇ ਬੜਦਾਤਾ ਸੋ ਕਿਉਂ ਮਨੋ ਸਾਰੀਐ ਜੈ ਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਨੂੰ ਸਭ ਇੱਕੋ ਜਿਹੀ ਕਰਤਾ ਕੇਂਦਰ ਚਾਇਆ ਜਦ ਸਪਾਣਾ ਤਾਂ ਜੰਮਿਆ ਪ੍ਰਭਾ ਫੁੱਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇਤ ਹਰ ਵਿਸਰੈ ਮੋਹ ਜੇ ਪਾ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿੰਨਾ ਨਿਵਲਾ ਗੀਤ ਨਿਮਿੱਚੇ ਮਾਇਆ ਪਾਇਆ ਹਰਿਆਪ ਅਮੁੱਲਕ ਹੈ ਮੁਲਣਾ ਪਾਇਆ ਜਾਏ ਮੁਲਣਾ ਪਾਇਆ ਜਾਏ ਕਿਸੈ ਵਿੱਚੋਂ ਰਹੇ ਲੋ ਬਿਰਲਾਏ ਐਸਾ ਸਤਿਗੁਰ ਜੀ ਮਿਲਾ ਤੈਨੂੰ ਸਰਸੰਭੀਆ ਵਿੱਚੋਂ ਆਪ ਜਾਏ ਜਿਸ ਦਾ ਜੀ ਆਓ ਤੇ ਮਨਰਾ ਹਰ ਵਸੀ ਮਨਿਆਏ ਹਰਿਆਪ ਅਮੁੱਲਕ ਹੈ ਭਾਗਤਨਾ ਕੇ ਨਾਨਕਾ ਜਿਨ ਹਰ ਪੱਲਾ ਪਾਏ ਹਰਾਸ ਮੇਰੀ ਮਨ ਮਨਜਾਰਾ ਹਰਾਸ ਮੇਰੀ ਮਨ ਮਨਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨੇ ਜਪਿਓ ਜੀਉ ਲਾਹਾ ਕੱਢਿਓ ਦਿਹਾੜੀ ਤਨ ਨਾ ਮਿਲਿਆ ਜਨਮ ਰਿਆ ਪੇ ਪਾਣਾ ਕਹਿ ਨਾਨਕ ਹਰਾਸ ਮੇਰੀ ਮਨ ਹੁੰਗਾ ਬਣਜਾਰਾ ਏ ਰਸਨਾ ਤੂੰ ਰਸਰਾ ਚ ਰਹੀ ਤੇਰੀ ਪਿਆਸ ਨਾ ਜਾਏ
ਪਿਆਸ ਨਾ ਜਾਏ ਹੂਰਤ ਕਿਤੈ ਜਿਚਰ ਹਰਸ ਬੱਲੇ ਨਾ ਪਾਏ ਹਰਸ ਪਾਏ ਬੱਲੇ ਪੀਆ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹ ਹਰਸ ਗਰਮੀ ਪਾਈਐ ਸਤਿਗੁਰ ਮਿਲੈ ਦਿਸਿਆਏ ਕਹਿ ਨਾਨਕ ਹੋਰੇ ਅੰਦਰਸਾ ਵਿਸਰੇ ਜਾਂ ਹਰ ਵਸੀ ਮਨਿਆਏ ਇਹ ਸਰੀਰਾ ਮੇਰਿਆ ਹਰ ਤੁੰਬਾ ਜੋਤ ਰੱਖੀ ਤਾਂ ਤੂੰ ਜਗਮੈਂ ਆਇਆ ਹਰ ਜੋਤ ਰੱਖੀ ਤੁਰ ਵਿਚਾ ਤਾਂ ਤੂੰ ਜਗਮੈਂ ਆਇਆ ਹਰਿਆ ਪੇ ਮਾਤਾ ਪੇ ਪਿਤਾ ਜਨ ਜੀਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਹ ਰਚਿਆ ਜੋਤ ਰਾਖੀ ਤਾਂ ਤੂੰ ਜਗਮੈਂ ਆਇਆ ਮਨ ਚਾਉ ਪਿਆ ਪ੍ਰਭਿਆ ਨੂੰ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਾ ਨੇ ਸਖੀਐ ਸੋਗ ਦੂ ਨ ਵਿਆਪੈ ਗੁਰਚਰਨ ਨ ਲਾਗੇ ਦਿਨ ਸੁਭਾਗੇ ਆਪਣਾ ਬ੍ਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰੜਾ ਹਰ ਸੁਭੁਗ ਕਹਿ ਨਾਨਕ ਪ੍ਰਭਿਆ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਸਜਨ ਮੈਂ ਆਏ ਕਹਿ ਕਿਆ ਦੁਰਕਰਮ ਕਮਾਇਆ ਕੀ ਕਰਮ ਕਮਾਇਆ ਤੂੰ ਸਰੀਰਾ ਜਾਂ ਤੂੰ ਜਗਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾਮ ਵਸਾਇਆ ਗੁਰੂ ਪ੍ਰਸਾਦੀ ਹਰਮਨ ਵਸਿਆ ਪੂਰਨ ਮਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿੰਘ ਚਲਾਇਆ ਇਹ ਨੇਤਰ ਹੋ ਮੇਰੇ ਹੋ ਆ ਤੁੰਬਾ ਜੋ ਤਰੀ ਹਰ ਬਿਨੇ ਵਰਣਾ ਦੇਖੋ ਕੋਈ ਹਰ ਬਿਨੇ ਵਰਣਾ ਦੇਖੋ ਕੋਈ ਨਦਰੀ ਹਾਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਵਰਣਾ ਕੋਈ ਕਹਿ ਨਾਨਕੇ ਨੇਤਰੇ ਅੰਦਸੇ ਸਰਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਮਨੋ ਮੇਰੇ ਹੋ ਸਾਚਾ ਸੁਣੈ ਨੂੰ ਬਿਠਾਏ ਸਾਚਾ ਸੁਣੈ ਨੂੰ ਬਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਦਰ ਹਰਿਆ ਹੋਆ ਰਸਨਾ ਰਾਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਕਰ ਗਈ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਣਨ ਨੂੰ ਬਿਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੂੰ ਦੁਬਾਰੇ ਪ੍ਰਗਟ ਕੀਏ ਦਸਵਾਂਗ ਪੁੱਤਰ ਖਾਇਆ ਗੁਰਦੁਆਰੈ ਲਾਏ ਪਾਵਨੀ ਕੰਨਾਂ ਦਸਵਾਂ ਦੁਆਰ ਦਿਖਾਇਆ ਤੈਂ ਨੇਕ ਰੂਹ ਨਾ ਨਮ ਨਿੰਦਾ ਤਿਸਦਾ ਅੰਦਰ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਆ ਗੁਫਾ ਅੰਦਰ ਰਾਖੈ ਬਾਜਾ ਪਵਨ ਮਜਾਇਆ ਇਹ ਸਾਚਾ ਸੁਹੇਲਾ ਸਾਚਾ ਕਰ ਗਾਵੋ ਗਾਵੋ ਤਾਂ ਸੁਹੇਲਾ ਘਰ ਸਾਚਾ ਜਿੱਤੈ ਸਦਾ ਸੱਚ ਦਿਆ ਵਹੇ ਸਚੋ ਤੇ ਆਵਹ ਜਾਂ ਦਰਬਾਵਹ ਗੁਰਮਾਂ ਜਨਾ ਵਜਾ ਵਹੇ ਜੋ ਸਤ ਸਭਨਾ ਕਾ ਖਸਮ ਹੈ ਜੇ ਬਖਸ਼ੇ ਸੂਜਨ ਭਾਵਹੇ ਕਹਿ ਨਾਨਕ ਸੱਚ ਸੁਹੇਲਾ ਸੱਚੈ ਘਰ ਗਾਵਹੇ ਆਨੰਦ ਸੁਣੋ ਬੜਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਦਾ ਬੁੰਦਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੀ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਕ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਿਥਵੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਲਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀ ਵਾਮ ਅਤਿ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜੇ ਗਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤਖਤਾਂ ਉੱਪਰ ਪ੍ਰਕਾਸ਼ਮਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀ ਦਰ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਨਿਤਨੇਮ ਜੀ ਕੀ ਅਰਦਾਸ ਅੱਖਰਵਾਦ ਘਾਟ ਪੋਚਕ ਮਾਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਵਣਾ ਸਰਬੱਤ ਸਾਰ ਸੰਗਤ ਦੀ ਹਾਜ਼ਰੀ ਤਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ ਕਦਮ ਕਦਮ ਲਿਖੇ ਵਿੱਚ ਲਾਵਣਾ ਸਰਬੱਤ ਸਾਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਗਰੀ ਨਾ ਪਾਤਸ਼ਾਹ ਜੀ ਸਭ ਦੇ ਘਰ ਪਰਿਵਾਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਵਿਘਨਾਂ ਦੇ ਨਾਸ ਕਰਨੇ ਹਰ ਮੈਦਾਨੇ ਦੀਵਾਨੇ ਫਤਿਹ ਬਖਸ਼ਿਸ਼ ਕਰਨੀ ਕਿਰਤ ਕਮਾਈਆਂ ਸਫਰੀਆਂ ਕਰਨੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਬਰਕਤਾਂ ਬਖਸ਼ਿਸ਼ ਕਰਨੇ ਗਰੀਬ ਨਾ ਪਾਤਸ਼ਾਹ ਜੀ ਬੱਚਿਆਂ ਦੇ ਸਿਰ 'ਤੇ ਮਿਹਰ ਪਰਿਆਥਰਾ ਕਰਕੇ ਗੁਰਮਤਿ ਦੀ ਸੋਝੀ ਉੱਚ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਦੇਹ ਰੂਪ ਦਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਆਪਣੇ ਖਾਲਸੇ ਪੰਥ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਪੰਥੇ ਅੰਦਰ ਏਕਤਾ ਦਫਾਕ ਆਪਸੀ ਪ੍ਰੇਮ ਬਖਸ਼ਿਸ਼ ਕਰਨਾ ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਬਖਸ਼ਿਸ਼ ਕਰਦੇ ਹੋਏ ਸਤਿਗੁਰੂ ਜੀ ਸਮੂਹ ਪਰਿਵਾਰਾਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ ਗਰੀਬ ਨਾ ਪਾਤਸ਼ਾਹ ਜੀ ਬਖਸ਼ਿਆ ਖਜ਼ਾਨਾ ਵਿੱਚੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਦਾਰਾਈ ਸੰਗਤ ਨੂੰ ਅਸੀਸ ਬਖਸ਼ਦੇ ਆ ਪਾਵਨ ਪਵਿੱਤਰ ਮੁੱਖ ਆ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ ਉਪਰੰਤ ਅੰਮ੍ਰਿਤ ਵੇਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਬਿਨਾਂ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਦਾ ਭਲਾ ਵਾਹਿਗੁਰੂ।

ਗੁਰ ਨਾਨਕ ਨਿਕਟ ਬਸੈ ਬਨ ਵਾਰੀ, ਤਿਨ ਲਹਿਣਾ ਥਾਪ ਜੋਤ ਜਗ ਧਾਰੀ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ, ਤਿਨ ਸ੍ਰੀ ਰਾਮਦਾਸ ਸੋਢੀ ਫਿਰਤ ਪਿਓ, ਹਰਿ ਕਾ ਨਾਮ ਅਖੈ ਨਿਧਿ ਅਪਿਓ, ਅਪਿਓ ਹਰਿ ਨਾਮ ਅਖੈ ਨਿਧਿ ਚਹੁੰ ਜੁਗ, ਗੁਰ ਸੇਵਾ ਕਰ ਫਲ ਲਈ ਅੰਗ, ਬੰਧਾ ਜੋ ਚਰਨ ਸ਼ਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਈ ਅੰਗ, ਪ੍ਰਤੱਖ ਦੇ ਪਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਨ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਆਪ ਭਾਗੀ ਹੈ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਨਿਤਨੇ ਬਾਣੀਆਂ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ। ਆਓ ਪਾਵਨ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਭਾਈ ਰਮਨਪ੍ਰੀਤ ਸਿੰਘ ਜੀ ਉਹਨਾਂ ਦੇ ਜੱਥੇ ਤੋਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਣਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉੱਗ ਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁਨੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੁਨਾਹਾ

ਸਾਜਿਓ ਆਪਣੇ ਚੂ ਨਾਉ ਦੁਈ ਕੁਦਰ ਸਾਜਿਓ ਕਰ ਆਸਨ ਡਿਟੋ ਚਾਉ ਦਾਤਾ ਕਰਤਾ ਤੂੰ ਤੁਝ ਦੇਵੈ ਕਰੇ ਪ੍ਰਸਾਉ ਤੂੰ ਜਾਣੋ ਈ ਸਭ ਸਦੇ ਲੈ ਸਹਿ ਜਿੰਦ ਕਵਾਉ ਕਰ ਆਸਨ ਡਿਟੋ ਚਾਉ ਕਰ ਆਸਨ।

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸਤਨਿਆ ਵੱਡੀ ਵਡਿਆਈ ਜਾ ਨਿਹਚਲ ਥਾਉ ਵੱਡੀ ਵਡਿਆਈ ਜਾਣੇ ਅਲਾਉ ਵੱਡੀ ਵਡਿਆਈ ਬੁੱਝੇ ਸਭ ਭਾਉ ਵੱਡੀ ਵਡਿਆਈ ਜਾ ਪੁੱਛਣਾ ਦਾਤ ਵੱਡੀ ਵਡਿਆਈ ਜਾ ਪਿਆ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖਣਾ ਜਾ ਪਈ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀ

ਸ੍ਰੀ ਨਾਨਕ ਜੀ ਉਪਾਇਕਾ ਲਿਖਣਾ ਵੈ ਧਰਮ ਬਹਾ ਲਿਆ ਉਥਾ ਸੱਚੇ ਸਚਨੀ ਬੜੈ ਚੁਨ ਵੱਡੇ ਜਜਮਾ ਲਿਆ ਥਾਵਨਾ ਪਾਇਨ ਕੁੜੀਆਰ ਮੋਹ ਕਾਲੈ ਦੋ ਜਗ ਚਾਲਿਆ ਤੇ ਨਾਰੇ ਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ।

ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪੁਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਵਿਯੋਗ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ।

0: ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪ੍ਰਾਣਕ ਦੇਪਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕਿਹਾ ਕੁਦਰਤ ਵਧੀਆ ਕੁਦਰਤ ਮਾਨਵ ਮਹਾਨ ਕੁਦਰਤ ਪੌਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਭ

ਆਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੀਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਜ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ

0: ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੋ ਜਵਤਾ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾ ਨਾਨਕ ਮੁਸੈ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੜ ਉੜ

ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿਚਾਪ ਰੱਖਿਓ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੀਏ ਸਦਾ ਮੁਕਤਾ ਜਿਨ ਵਿੱਚੋਂ ਮੋਹ ਚੁਕਾਇਆ। ਉਹ ਤਮਿਓ ਵਿਚਾਰਾ ਜਿਨ ਸੱਚੇ

ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਣਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ,

ਤੇਰੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੀ ਆਇਆ ਉਨੀ ਮੰਦਾ ਪੈਨ ਰੱਖਿਓ ਕਰ ਸੁਕਰੀ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨੀ।

ਸੱਚਾ ਸਾਹਿਬ ਏਕ ਪੂਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲਿਆ ਸਸਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨ

ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ

ਪੜਿਆ ਹੋਵੇ ਗੁਨੇਗਾਰ ਤਾਂ ਉਵੇਂ ਸਾਧਨਾ ਮਾਰੀਏ। ਜੇ ਹਕਾਲੇ ਕਾਲਣਾ ਤੇ ਵੇਹੂ ਨਾ ਉਪਚਾਰੀਏ, ਐਸੀ ਕਲਾ ਨਾ ਖੇੜੀਏ ਜਿੱਧਰ ਕੇ ਗਿਆ ਹਾਰੀਏ। ਪੜਿਆ ਤੇ ਉਵੇਂ ਵਿਚਾਰ ਅੱਗੇ ਵਿਚਾਰੀਏ, ਮੋਹ ਚ ਲੈ ਸੋ ਅੱਗੇ ਮਾਰੀਏ।

ਸਿਮਲ ਰੁਖ ਸਰਾਇਰਾ ਅਤ ਦੀਰਗ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਫਿੱਕੇ।

ਜੀ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਤ ਕਿਤਾ ਪਾਈਏ ਆਪਣਾ ਸਾ ਕਾਲ ਪੁਰੀ ਕਿਉਂ ਘਾਲੀਏ ਮੰਦਾ ਮੂੰਹ ਨਾ ਕੀਜੇ ਤੇ ਲੰਬੀ ਨਜ਼ਰ ਨਿਹਾਲੀਏ ਜੋ ਸਾਹਿਬ ਨਾ ਨਾ ਹਾਰੀਏ ਤੇ ਵਿਆਹ

ਜੇ ਚਾਕਣ ਲੱਗੇ ਚਾਕਰੀ ਜੇ ਚੱਲਿਆ ਕਿਸਮੈ ਪਾਏ ਹੋਰ ਮਤ ਇਸ ਨੂੰ ਅਗਲੀ ਬਜੋ ਵੀ ਤੂੰ ਨਾ ਖਾਏ ਖਸਮੈ ਕਰੈ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਏ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਉਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਨਾਲ ਖਸਮ ਚੱਲੇ ਅਰਦਾਸ।

ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੇ ਰਹਾਉ। ਇਹ ਆਰੰਭਤਾ ਵਾਲਾ ਬੰਦ ਹੈ ਔਰ ਸਤਿਗੁਰਾਂ ਨੇ ਆਪਣੇ ਮਨ ਨੂੰ ਸੰਬੋਧਨ ਕੀਤਾ ਹੈ, ਭਾਵ ਆਪਣੇ ਮਨ ਦੇ ਨਾਲ ਗੱਲ ਕੀਤੀ ਹੈ। ਗੁਰਬਾਣੀ ਦੇ ਅੰਦਰ ਬਹੁਤਾਤ ਦੇ ਵਿੱਚ ਫਸਟ ਪਰਸਨ ਦੇ ਵਿੱਚ ਭਾਵ ਆਪਣੇ ਆਪ ਨੂੰ ਵਿਚਾਰ ਕਰਦੇ ਹਾਂ, ਗੱਲ ਕਰਦੇ ਹਾਂ, ਸਤਿਗੁਰੂ ਸਾਹਿਬਾਨ ਨੇ ਉਪਦੇਸ਼ ਕੀਤਾ ਹੈ। ਉਹ ਆਪਣੇ ਆਪ ਨੂੰ ਸੰਬੋਧਨ ਕਰਦੇ ਨੇ, ਆਪਣੇ ਆਪ ਨੂੰ ਸਾਹਮਣੇ ਰੱਖ ਕੇ ਵਿਚਾਰ ਕਰਦੇ ਨੇ, ਪਰ ਵਿਚਾਰ ਸਮੁੱਚੇ ਜਗਤ ਦੇ ਲਈ, ਸਾਰੇ ਸੰਸਾਰ ਦੇ ਭਲੇ ਵਾਸਤੇ। ਭਗਤਾਂ ਦੀ ਬਾਣੀ, ਸਤਿਗੁਰਾਂ ਦੀ ਬਾਣੀ ਉਪਦੇਸ਼, ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਇੱਕ ਬਚਨ ਕੀਤਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਗੁਰਬਾਣੀ ਦੀ ਕੋਈ ਵਿਚਾਰ ਉਹ ਸਾਰੇ ਜਗਤ ਦੇ ਲਈ, ਸਾਰੇ ਸੰਸਾਰ ਦੇ ਲਈ ਹੈ। ਕੋਈ ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕੋਈ ਗਰੀਬ ਅਮੀਰ ਉੱਚਾ ਨੀਵਾਂ, ਸਾਰਿਆਂ ਦੇ ਲਈ ਸਤਿਗੁਰੂ ਦਾ ਉਪਦੇਸ਼ ਗੁਰਬਾਣੀ ਰੂਪ ਦੇ ਵਿੱਚ। ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਵਿੱਚ ਮਨੁੱਖ ਦੂਸਰਿਆਂ ਦੇ ਨਾਲ ਗੱਲ ਕਰਦਾ ਹੈ, ਔਰ ਅਸੀਂ ਵੀ ਦੇਖਦੇ ਹਾਂ, ਸਾਡੀ ਜ਼ਿੰਦਗੀ ਦਾ ਤਜਰਬਾ ਹੈ, ਮਨੁੱਖ ਨੂੰ ਗੱਲ ਕਰਨ ਵਾਸਤੇ ਕੋਈ ਦੂਜਾ ਚਾਹੀਦਾ ਹੈ। ਕੋਈ ਦੁੱਖ ਸੁੱਖ ਸਾਂਝਾ ਕਰਨਾ ਹੈ, ਕੋਈ ਵਿਚਾਰ ਕਰਨੀ ਹੈ, ਕੋਈ ਗੱਲ ਕਰਨੀ ਹੈ, ਦੂਸਰਾ ਚਾਹੀਦਾ ਹੈ। ਔਰ ਇਕੱਲਿਆਂ ਰਹਿਣਾ ਮਨੁੱਖ ਦੇ ਲਈ ਇੱਕ ਬੜਾ ਵੱਡਾ ਦੁੱਖ ਹੈ, ਔਰ ਅੱਜ ਦੇ ਸਮੇਂ ਦੇ ਵਿੱਚ ਬਹੁਤਾਤ ਦੇ ਵਿੱਚ ਲੋਕ ਜਦੋਂ ਇਕੱਲੇ ਰਹਿੰਦੇ ਨੇ ਉਹ ਕਈ ਭਿਆਨਕ ਬਿਮਾਰੀਆਂ ਦੇ ਰੋਗੀ ਬਣ ਜਾਂਦੇ ਨੇ। ਇਕੱਲਿਆਂ ਰਹਿਣਾ ਵੈਸੇ ਹੀ ਇੱਕ ਰੋਗ ਹੈ, ਬੜਾ ਵੱਡਾ ਦੁੱਖ ਹੈ। ਮਨੁੱਖ ਨੂੰ ਕੋਈ ਨਾ ਕੋਈ ਦੂਸਰਾ ਚਾਹੀਦਾ ਹੈ, ਉਹਦੇ ਨਾਲ ਗੱਲ ਕਰਾਂ, ਦੁੱਖ ਸੁੱਖ ਸਾਂਝਾ ਕਰਾਂ, ਵਿਚਾਰ ਕਰਾਂ, ਦੂਸਰੇ ਦੀ ਲੋੜ ਹੈ। ਪਰ ਸਤਿਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ ਆਪਣੇ ਨਾਲ ਗੱਲ ਕਰਨ ਵਾਸਤੇ, ਆਪਣੇ ਨਾਲ ਵਿਚਾਰ ਕਰਨ ਵਾਸਤੇ ਸਾਨੂੰ ਉਪਦੇਸ਼ ਦਿੱਤਾ ਕਿ ਮਨੁੱਖ ਦੂਸਰਿਆਂ ਕੋਲ ਬੈਠ ਜਾਂਦਾ ਹੈ, ਦੂਸਰਿਆਂ ਕੋਲ ਗੱਲ ਕਰ ਲੈਂਦਾ ਹੈ, ਦੂਸਰਿਆਂ ਕੋਲ ਦੁੱਖ ਸੁੱਖ ਸਾਂਝਾ ਕਰ ਲੈਂਦਾ, ਵਿਚਾਰ ਕਰ ਲੈਂਦਾ, ਦੂਸਰਿਆਂ ਨੂੰ ਮਨੁੱਖ ਦੇਖ ਲੈਂਦਾ ਹੈ, ਸੁਣ ਲੈਂਦਾ ਹੈ। ਪਰ ਦੁੱਖ ਵਾਲੀ ਗੱਲ ਹੈ, ਮਨੁੱਖ ਆਪਣੇ ਕੋਲ ਬੈਠਣ ਦੇ ਲਈ ਰਾਜ਼ੀ ਨਹੀਂ, ਮਨੁੱਖ ਆਪਣੇ ਨਾਲ ਗੱਲ ਨਹੀਂ ਕਰਦਾ, ਆਪਣੇ ਆਪ ਨੂੰ ਦੇਖਦਾ ਨਹੀਂ, ਆਪਣੇ ਆਪ ਨੂੰ ਸੁਣਦਾ ਵੀ ਨਹੀਂ, ਕਿਉਂਕਿ ਮਨੁੱਖ ਦਾ ਸੁਭਾਅ ਐਸਾ ਬਣ ਗਿਆ ਦੂਸਰੇ ਦੀ ਸੁਣਨੀ ਹੈ, ਦੂਸਰੇ ਨੂੰ ਦੇਖਣਾ ਹੈ, ਦੂਸਰੇ ਨਾਲ ਗੱਲ ਕਰਨੀ ਹੈ। ਬਸ ਇਸੇ ਕਰਕੇ ਮਨੁੱਖ ਦਾ ਜਿਹੜਾ ਸੰਬੰਧ ਉਹ ਸੰਸਾਰ ਦੇ ਨਾਲ ਬਣ ਗਿਆ, ਸੰਸਾਰ ਦੇ ਵਿੱਚ ਦੂਸਰੇ ਨੇ।
ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇੱਕ ਗੱਲ ਸਮਝਾਈ ਕਿ ਮਨੁੱਖ ਨੂੰ ਕਿਤੇ ਆਪਣੇ ਨਾਲ ਗੱਲ ਕਰਨ ਦੀ ਜਾਂਚ ਆ ਜਾਏ, ਆਪਣੇ ਕੋਲ ਬੈਠਣਾ ਆ ਜਾਏ। ਔਰ ਆਪਣੇ ਕੋਲ ਬੈਠਣਾ ਕੀ ਹੈ, ਆਪਣੇ ਨਾਲ ਗੱਲ ਕਰਨੀ ਕੀ ਹੈ, ਆਪਣੇ ਵਿਚਾਰਾਂ ਨੂੰ ਵਿਚਾਰਨਾ, ਅਤੇ ਵਿਚਾਰ ਕੀ ਨੇ ਮਨ। ਉਹ ਉਪਦੇਸ਼ ਅੱਜ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ। ਮਹਾਰਾਜ ਆਪਣੇ ਮਨ ਨੂੰ ਸੰਬੋਧਨ ਕਰ ਰਹੇ ਨੇ, ਆਪਣੇ ਆਪ ਨੂੰ, ਕਿਸੇ ਦੂਸਰੇ ਨੂੰ ਨਹੀਂ, ਆਪਣੇ ਮਨ ਨੂੰ ਸੰਬੋਧਨ ਕਰ ਰਹੇ ਨੇ। ਔਰ ਅਸਲ ਦੇ ਵਿੱਚ ਸਾਡੇ ਸਰੀਰ ਨੂੰ ਚਲਾਉਣ ਵਾਲਾ ਇਹ ਮਨ ਹੈ। ਮਨ ਨੂੰ ਗੁਰਬਾਣੀ ਦੇ ਵਿੱਚ ਚੰਗਾ ਵੀ ਆਖਿਆ ਗਿਆ ਅਤੇ ਮਾੜਾ ਵੀ ਆਖਿਆ। ਪਹਿਲੀ ਗੱਲ, ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਉਪਦੇਸ਼ ਕੀਤਾ, ਮਨ ਤੋਂ ਜੋਤ ਸਰੂਪ ਹੈ। ਮਨ ਪਰਮੇਸ਼ਵਰ ਦੀ ਜੋਤ ਹੈ, ਰੂਪ ਹੈ। ਭਗਤ ਕਬੀਰ ਜੀ ਨੇ ਆਖਿਆ, ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਦੋਂ ਨਿਰਮਲ ਹੋ ਗਏ, ਪਰ ਸਤਿਗੁਰੂ ਨੇ ਹੋਰ ਬਚਨ ਕੀਤੇ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਓ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਬੜਾ ਸਿਆਣਾ ਮਨ ਹੈ, ਚੰਗਾ ਹੈ। ਮਨ ਦੀ ਸਾਧਨਾ ਹੋ ਜਾਏ, ਮਨ ਸਾਧੇ ਸਿੱਧ ਹੋਏ, ਮਨੁੱਖ ਸਿੱਧ ਬਣ ਜਾਂਦਾ। ਅਤੇ ਫਿਰ ਮਨ ਹੀ ਮਨ ਸਿਓ ਕਹਿ ਕਬੀਰਾ, ਮਨਸਾ ਮਿਲਿਆ ਨਾ ਕੋਈ। ਮਨ ਸਾਡਾ ਮਿੱਤਰ ਹੈ, ਮਨ ਸਾਡਾ ਸੱਜਣ ਹੈ। ਪਰ ਮਹਾਰਾਜ ਨੇ ਫਿਰ ਬਾਣੀ ਦੇ ਵਿੱਚ ਕਿਰਪਾ ਕੀਤੀ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ ਸਾਡਾ ਮਿੱਤਰ ਹੈ। ਅਤੇ ਪੋਜ਼ਿਟਿਵ ਰੂਪ ਦੇ ਅੰਦਰ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਮਨ ਨੂੰ ਚੰਗਾ ਆਖਿਆ। ਪਰ ਉਦੋਂ ਜੇ ਇਹ ਚੰਗੀ ਵਿਚਾਰ ਧਾਰਨ ਕਰ ਲਏ, ਇਸ ਦਾ ਜਦੋਂ ਨੈਗੇਟਿਵ ਰੂਪ ਦੇਖਦੇ ਹਾਂ, ਗੁਰਬਾਣੀ ਦੇ ਵਿੱਚ ਸਤਿਗੁਰੂ ਨੇ ਆਖਿਆ, ਮਨ ਖੁੱਟ ਹਾਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਮਨ ਖੋਟਾ ਹੈ, ਮਨ ਦਾ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਔਰ ਨਾਲ ਇੱਕ ਗੱਲ ਆਖੀ, ਖਰ ਕਾ ਪੈਖਰ ਤਉ ਛੁੱਟੈ ਜੋ ਉਪਰ ਲਾਦਾ। ਕਹਿੰਦੇ ਮਨ ਉਸ ਖੋਤੇ ਦੀ ਨਿਆਈ ਹੈ, ਜਿਹੜਾ ਵੇਲਾ ਹੋਵੇ ਅਤੇ ਲੱਤਾਂ ਮਾਰਦਾ ਹੈ। ਘੁਮਿਆਰ ਕੀ ਕਰਦਾ ਹੈ, ਉਸ 'ਤੇ ਸਮਾਨ ਲੱਦ ਦਿੰਦਾ ਹੈ। ਬਸ ਸਤਿਗੁਰੂ ਨੇ ਸਾਨੂੰ ਮਾਨਸਿਕ ਤੌਰ 'ਤੇ ਸਮਝਾਉਣ ਦੇ ਲਈ ਇਹ ਉਪਦੇਸ਼ ਦਿੱਤਾ, ਮਨ ਜਦੋਂ ਵੇਲਾ ਹੋਵੇ, ਇਹ ਸ਼ੈਤਾਨ ਦਾ ਘਰ ਹੈ। ਮਨ ਜਦੋਂ ਵਿਚਾਰ ਦੇ ਨਾਲ ਜੁੜਿਆ ਹੋਵੇ, ਇਹ ਸਾਡਾ ਮਿੱਤਰ ਹੈ, ਇਹ ਸਾਡਾ ਸੱਜਣ ਬਣ ਜਾਂਦਾ ਹੈ। ਮਨ ਨੂੰ ਪ੍ਰੇਰਣਾ ਕਰਨੀ ਹੈ, ਮਨ ਨੂੰ ਮਾਰਗ 'ਤੇ ਤੋਰਨਾ ਹੈ। ਔਰ ਇਵੇਂ ਤੋਰਨਾ ਹੈ, ਖਰ ਕਾ ਪੈਖਰ ਤਉ ਛੁੱਟੈ ਜੋ ਉਪਰ ਲਾਦਾ। ਜਿਵੇਂ ਘੁਮਿਆਰ ਨੇ ਖੋਤੇ 'ਤੇ ਸਮਾਨ ਲੱਦ ਦਿੱਤਾ, ਬਸ ਮਨ 'ਤੇ ਗੁਰੂ ਦੇ ਸ਼ਬਦ ਦਾ ਗਿਆਨ ਲੱਦ ਦੇਈਏ। ਮਨ ਪਰਮੇਸ਼ਵਰ ਦੇ ਯਾਦ ਚਿੰਤਨ ਦੇ ਵਿੱਚ ਵਿਚਾਰਾਂ ਦੇ ਨਾਲ ਜੁੜਿਆ ਰਹਿੰਦੇ। ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਹੇ ਮੇਰੇ ਮਨ, ਆਪਣੇ ਮਨ ਨੂੰ ਸੰਬੋਧਨ, ਆਪਣੇ ਆਪ ਨੂੰ। ਕੌਣ ਕੋ ਮਤ ਤੈ ਲੈਨੀ, ਤੂੰ ਕਿਹੜੀ ਭੈੜੀ ਮਤ ਲੈ ਲਈਏ, ਭੈੜੀ ਸਿੱਖਿਆ ਲੈ ਲਈਏ। ਅਤੇ ਮਨ ਦੇ ਵਿੱਚ
ਇਹ ਸੰਭਾਵਨਾ ਹੈ ਕਿ ਮਨ ਚੰਗਾ ਵੀ ਹੋ ਸਕਦਾ ਹੈ, ਮਨ ਮਾੜਾ ਵੀ ਹੋ ਸਕਦਾ ਹੈ। ਦੋਵੇਂ ਸੰਭਾਵਨਾਵਾਂ ਮਨ ਦੇ ਵਿੱਚ ਛੁਪੀਆਂ ਹੋਈਆਂ ਨੇ। ਮਨ ਸਹੀ ਰਸਤੇ 'ਤੇ ਵੀ ਤੁਰ ਸਕਦਾ ਹੈ, ਮਨ ਮਾੜੇ ਰਸਤੇ 'ਤੇ ਵੀ ਤੁਰ ਸਕਦਾ ਹੈ। ਮਨ ਦੇ ਵਿੱਚ ਵਿਚਾਰ ਚੰਗੇ ਵੀ ਆ ਸਕਦੇ ਨੇ, ਮਾੜੇ ਵੀ ਆ ਸਕਦੇ ਨੇ। ਕਹਿਣ ਦਾ ਭਾਵ ਮਨ ਚੰਗਾ ਵੀ ਹੈ, ਮਨ ਮਾੜਾ ਵੀ ਹੈ। ਚੰਗਾ ਉਦੋਂ ਹੈ ਜਦੋਂ ਇਸ 'ਤੇ ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦਾ ਭਾਰ ਲੱਧ ਦੇਈਏ, ਗੁਰੂ ਦੇ ਮਾਰਗ 'ਤੇ ਤੁਰ ਦੇ, ਇਹਨੂੰ ਵੇਲਾ ਕਰ ਦੇਈਏ। ਇਹ ਸ਼ੈਤਾਨ ਦਾ ਘਰ ਹੈ, ਇਹ ਵਿਕਾਰਾਂ ਦੇ ਵਿੱਚ ਮਸਤ ਹੋ ਜਾਂਦੇ। ਔਰ ਜਦੋਂ ਇਹ ਵਿਕਾਰਾਂ ਦੇ ਵਿੱਚ ਮਸਤ ਹੁੰਦਾ ਹੈ ਤਾਂ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਇੰਨਾ ਮਸਤਿਆ ਰਹਿੰਦਾ ਹੈ, ਮਾਤਾ ਭੈਸਾ ਅਮੋਹਾ ਜਾਏ। ਮਸਤਿਆ ਹੋਇਆ ਸੰਸਾਰ ਦੇ ਅੰਦਰ, ਕਦੇ ਝੋਟੇ ਨੂੰ ਵੇਖੋ, ਉਹ ਅਮੋੜ ਹੈ। ਮਾਤਾ ਭੈਸਾ ਅਮੋਹਾ ਜਾਏ, ਕੁਦ ਕੁਦ ਚਰ ਹੈ ਰਸਾ ਤਲ ਪਾਏ। ਉਹਨੂੰ ਸਾਂਭਣਾ ਔਖਾ ਹੁੰਦਾ ਹੈ। ਮਨ ਵੀ ਜਿਸ ਦਿਨ ਸਤਿਗੁਰੂ ਦੇ ਸ਼ਬਦ ਤੋਂ ਖਾਲੀ ਏ, ਗੁਰੂ ਦੀ ਵਿਚਾਰ ਤੋਂ ਖਾਲੀ ਏ, ਇਹ ਵੀ ਵਿਕਾਰਾਂ ਦੇ ਵਿੱਚ ਮਸਤਿਆ ਰਹਿੰਦੇ। ਦੋਵੇਂ ਸੰਭਾਵਨਾਵਾਂ ਮਨ ਦੇ ਵਿੱਚ ਗੁਪਤ ਨੇ। ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ। ਇਹ ਹੁਣ ਸਤਿਗੁਰੂ ਨੇ ਇਹ ਗੱਲ ਸਾਡੇ 'ਤੇ ਛੱਡੀ ਵੀ ਮਨ ਨੂੰ ਚੰਗੇ ਪਾਸੇ ਤੋਰਨਾ ਹੈ ਕਿ ਮਨ ਨੂੰ ਮਾੜੇ ਪਾਸੇ ਤੋਰਨਾ ਹੈ। ਮੂਲ ਰੂਪ ਦੇ ਵਿੱਚ ਇਸਦਾ ਜੋ ਸੁਭਾਅ ਹੈ ਉਹ ਮਾੜੇ ਪਾਸੇ ਨੂੰ ਤੁਰਨਾ ਹੈ। ਜਿਵੇਂ ਉਦਾਹਰਣ ਦੇ ਤੌਰ 'ਤੇ ਪਾਣੀ ਦਾ ਇੱਕ ਸੁਭਾਅ ਹੈ, ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਤੁਰਦਾ ਹੈ। ਔਰ ਪਾਣੀ ਨੂੰ ਉੱਪਰ ਲੈ ਕੇ ਜਾਣਾ ਹੋਵੇ, ਪ੍ਰੈਸਰ ਚਾਹੀਦਾ, ਦਬਾਓ ਚਾਹੀਦਾ, ਤਾਕਤ ਚਾਹੀਦੀ। ਪਾਣੀ ਨੂੰ ਇੱਕ ਦੋ ਮੰਜ਼ਿਲ ਉੱਤੇ ਚਾੜਨਾ ਹੋਵੇ, ਬੜਾ ਪ੍ਰੈਸਰ ਚਾਹੀਦਾ। 10-20 ਮੰਜ਼ਿਲਾਂ ਉੱਤੇ ਪਾਣੀ ਚੜ੍ਹਾਉਣਾ ਹੋਵੇ, ਹੋਰ ਵੱਧ ਪ੍ਰੈਸਰ ਚਾਹੀਦਾ। ਨੀਵੇਂ ਪਾਸੇ ਨੂੰ ਆਪਣੇ ਆਪ ਤੁਰਦਾ ਹੈ, ਆਪਣੇ ਆਪ ਬਹਿੰਦਾ ਹੈ, ਸੁਭਾਅ ਹੈ। ਬਸ ਮਨ ਦਾ ਸੁਭਾਅ ਇਸੇ ਤਰ੍ਹਾਂ ਹੈ। ਮਨ ਨੀਵੇਂ ਪਾਸੇ ਨੂੰ ਆਪਣੇ ਆਪ ਤੁਰਦਾ ਹੈ। ਕੋਈ ਯਤਨ ਹੀਲਾ ਕਰਨ ਦੀ ਲੋੜ ਨਹੀਂ, ਕੋਈ ਉਦਮ ਕਰਨ ਦੀ ਲੋੜ ਨਹੀਂ, ਕੋਈ ਮਿਹਨਤ ਮਸ਼ਕਤ ਕਰਨ ਦੀ ਲੋੜ ਨਹੀਂ, ਕੋਈ ਗਿਆਨ ਘੋਟਣ ਦੀ ਲੋੜ ਨਹੀਂ। ਹੁਣ ਮਨੁੱਖ ਨੇ ਦੁਨੀਆ ਦੇ ਅੰਦਰ ਮਾੜੀਆਂ ਵਿਚਾਰਾਂ ਨੂੰ ਪ੍ਰਾਪਤ ਕਰਨਾ ਹੋਵੇ, ਜਿਵੇਂ ਸਾਡੇ ਘਰਾਂ ਦੇ ਵਿੱਚ ਆਪਾਂ ਆਮ ਦੇਖਦੇ ਹਾਂ, ਔਰ ਨਿਤਾ ਪ੍ਰਤੀ ਸਾਡੀ ਵਰਤੋਂ ਦੇ ਵਿੱਚ ਆਉਣ ਵਾਲੀਆਂ ਗੱਲਾਂ, ਹਰ ਇੱਕ ਮਨੁੱਖ ਆਪਣੇ ਘਰ ਨੂੰ ਸਾਫ ਸੁਥਰਾ ਰੱਖਣਾ ਚਾਹੁੰਦਾ ਹੈ, ਪਰ ਮੈਲ ਆਪਣੇ ਆਪ ਆਉਂਦੀ ਹੈ। ਉਹਨੂੰ ਸਾਫ ਕਰਨ ਵਾਸਤੇ ਯਤਨ ਕਰਨੇ ਪੈਂਦੇ ਨੇ। ਘਰ ਨੂੰ ਸਾਫ ਰੱਖਣ ਦੇ ਲਈ ਯਤਨ ਕਰਨੇ ਪੈਂਦੇ ਨੇ, ਮੈਲ ਆਪਣੇ ਆਪ ਆਉਂਦੀ ਹੈ। ਪਾਣੀ ਨੀਵੇਂ ਪਾਸੇ ਨੂੰ ਆਪਣੇ ਆਪ ਤੁਰਦਾ ਹੈ, ਉੱਪਰ ਲੈ ਕੇ ਜਾਣਾ ਹੋਵੇ ਪ੍ਰੈਸਰ ਚਾਹੀਦਾ, ਮੈਲ ਆਪਣੇ ਆਪ ਆਉਂਦੀ। ਮਨ ਮੈਲਾ ਆਪਣੇ ਆਪ ਹੁੰਦਾ ਹੈ, ਮਾੜੇ ਵਿਚਾਰ ਆਪਣੇ ਆਪ ਆਉਂਦੇ ਨੇ। ਵਿਚਾਰ ਚੰਗੇ ਧਾਰਨ ਕਰਨੇ ਹੋਣ, ਚੰਗੀਆਂ ਵਿਚਾਰਾਂ ਦੇ ਨਾਲ ਜੁੜਨਾ ਹੋਵੇ, ਮਿਹਨਤ ਕਰਨੀ ਪੈਂਦੀ ਹੈ। ਆ ਮਿਹਨਤ ਹੀ ਹੈ, ਮਸ਼ਕਤ ਹੈ।
ਉਦਮ ਕਰਿੰਦੇ ਹਾਂ ਜੀਓ ਤੋਂ ਉਦਮ ਕਰਨਾ ਪੈਂਦਾ ਹੈ। ਸਤਸੰਗਤ ਦੇ ਵਿੱਚ ਆਉਣਾ ਹੋਵੇ, ਬਾਣੀ ਪੜ੍ਹਨੀ ਹੋਵੇ, ਸਤਿਗੁਰੂ ਦਾ ਉਪਦੇਸ਼ ਸੁਣਨਾ ਹੋਵੇ, ਬੜੀ ਵੱਡੀ ਮਿਹਨਤ ਹੈ ਔਰ ਮਨੁੱਖ ਨੂੰ ਇਹ ਕੰਮ ਬੜਾ ਔਖਾ ਲੱਗਦਾ ਹੈ। ਬਸ ਮਨ ਨੂੰ ਚੰਗੇ ਪਾਸੇ ਤੋਰਨਾ। ਮਹਾਰਾਜ ਕਹਿੰਦੇ ਨੇ ਮਨ ਨੇ ਭੈੜੀ ਮਤ ਧਾਰਨ ਕਰ ਲਈ, ਹੁਣ ਚੰਗੀ ਮਤ ਧਾਰਨ ਕਰਨੀ ਹੋਵੇ ਮਿਹਨਤ ਮਸ਼ਕਤ ਕਰਨੀ ਪੈਂਦੀ ਹੈ। ਪਾਤਸ਼ਾਹ ਕਹਿੰਦੇ ਨੇ ਕੋ ਮਤ ਭੈੜੀ ਮਤ ਮਨ ਨੇ ਲੈ ਲਈ। ਹੁਣ ਭੈੜੀ ਮਤ ਨੂੰ ਜਦੋਂ ਸਤਿਗੁਰੂ ਨੇ ਇਸ ਦਾ ਖੁਲਾਸਾ ਕੀਤਾ ਕਿ ਭੈੜੀ ਮਤ ਕੀ ਹੈ, ਹੁਣ ਵਿਚਾਰ ਸਾਡੀ ਸਮਝ ਦੇ ਵਿੱਚ ਆਵੇ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਵਿਚਾਰ ਨੂੰ ਖੋਲ੍ਹਦੇ ਨੇ। ਭੈੜੀ ਮਤ, ਪਾਤਸ਼ਾਹ ਨੇ ਆਖਿਆ ਪਰ ਦਾਰਾ ਨਿੰਦਿਆ ਰਸ ਰਚਿਓ। ਪਰ ਕਹਿੰਦੇ ਨੇ ਪਰਾਈ, ਦਾਰਾ ਕਹਿੰਦੇ ਨੇ ਇਸਤਰੀ, ਪਰਾਈ ਇਸਤਰੀ ਅਤੇ ਨਿੰਦਿਆ, ਬੜਾ ਰਸ ਹੈ ਪਰਾਈ ਇਸਤਰੀ ਪਰਾਈ ਨਿੰਦਿਆ ਰਸ ਰਚਿਓ। ਮਨ ਬਸ ਇਹਨਾਂ ਦੇ ਰਸ ਦੇ ਵਿੱਚ ਰਸਿਆ ਹੋਏ, ਇਹ ਰਸ ਦੇ ਵਿੱਚ, ਕਿਉਂਕਿ ਇਹ ਭੈੜੀ ਮਤ ਹੈ ਔਰ ਭੈੜੇ ਰਸਤੇ 'ਤੇ ਮਨ ਆਪਣੇ ਆਪ ਤੁਰਦਾ ਹੈ। ਇਹਦੇ ਵਾਸਤੇ ਕੋਈ ਬਹੁਤੀ ਮਸ਼ਕਤ ਕਰਨ ਦੀ ਲੋੜ ਨਹੀਂ। ਪਾਤਸ਼ਾਹ ਨੇ ਕਹਿ ਦਿੱਤਾ ਪਰਾਈ ਇਸਤਰੀ ਦਾ ਰਸ ਪਰਾਈ ਨਿੰਦਿਆ ਦਾ ਰਸ ਰਚਿਓ, ਮਨ ਇਹਨਾਂ ਦੇ ਵਿੱਚ ਮਸਤ ਹੋਇਆ ਪਿਆ। ਰਾਮ ਭਗਤ ਨਹਿ ਕੀਨੀ, ਪਰਮੇਸ਼ਵਰ ਦੀ ਜੋ ਭਗਤੀ ਹੈ ਉਹ ਕਦੇ ਕੀਤੀ ਨਹੀਂ। ਮਨ ਦਾ ਸੁਭਾਅ ਹੈ ਬੁਰਿਆਈਆਂ ਦੇ ਵਿੱਚ ਜੁੜੇ ਰਹਿਣਾ, ਚੰਗਿਆਈ ਧਾਰਨ ਕਰਨੀ ਪੈਂਦੀ ਹੈ, ਚੰਗੇ ਰਸਤੇ 'ਤੇ ਤੁਰਨਾ ਪੈਂਦਾ, ਉੱਦਮ ਕਰਨਾ ਪੈਂਦਾ, ਕਮਾਈ ਕਰਨੀ ਪੈਂਦੀ ਹੈ। ਹੁਣ ਇਹ ਵਿਕਾਰ ਮਨ ਦੇ ਵਿੱਚ ਆਪਣੇ ਆਪ ਆਉਂਦੇ ਨੇ। ਇੱਕ ਗੱਲ ਹੋਰ ਅਸੀਂ ਸਮਝ ਲਈਏ, ਇਹ ਸਾਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਕਾਲ ਪੁਰਖ ਨੇ ਬਣਾਏ ਨੇ, ਪੈਦਾ ਕੀਤੇ ਨੇ, ਅਤੇ ਇਹ ਜੋ ਪਰਮੇਸ਼ਵਰ ਨੇ ਪੈਦਾ ਕੀਤੇ ਨੇ, ਪਰਮਾਤਮਾ ਦਾ ਬਣਾਇਆ ਹੋਇਆ, ਉਹ ਮਾੜਾ ਨਹੀਂ। ਅਸੀਂ ਆਪਣੇ ਮਨ ਕਰਕੇ ਆਪਣੀ ਮਤ ਕਰਕੇ ਉਹਨਾਂ ਦੀ ਵਰਤੋਂ ਮਾੜੀ ਕਰ ਲਈ। ਆਪਣੇ ਜੀਵਨ ਦੇ ਵਿੱਚ ਆਪਣੀ ਭੈੜੀ ਮਤ ਨੂੰ ਧਾਰਨ ਕਰਕੇ ਇਹਨਾਂ ਦੀ ਵਰਤੋਂ ਗਲਤ ਕਰ ਲਈ। ਪਰਮਾਤਮਾ ਨੇ ਇਹ ਬਣਾਏ ਸਨ ਗੁਣਾਂ ਦੇ ਰੂਪ ਦੇ ਵਿੱਚ, ਪਰ ਕੋਈ ਵੀ ਚੀਜ਼ ਜਦੋਂ ਵਰਤੋਂ ਮਾੜੀ ਹੋਵੇ ਉਹ ਵਿਕਾਰ ਬਣ ਜਾਂਦੀ ਨੇ। ਸੰਸਾਰ ਦੀ ਉਤਪਤੀ ਦੇ ਲਈ ਲਾਜ਼ਮੀ ਹੈ ਕਾਮ, ਆਪਣੀ ਅਣਖ ਗੈਰਤ ਦੇ ਵਿੱਚ ਜਿਉਣ ਵਾਸਤੇ ਬੜਾ ਲਾਜ਼ਮੀ ਹੈ ਕ੍ਰੋਧ, ਆਪਣੇ ਸੰਸਾਰ ਦੇ ਵਿੱਚ ਪਰਿਵਾਰ ਦੀ ਸੰਭਾਲ ਕਰਨ ਵਾਸਤੇ ਬੜਾ ਲਾਜ਼ਮੀ ਹੈ।

ਇਹਨਾਂ ਦੀ ਵਰਤੋਂ ਸੁਚੱਜੇ ਢੰਗ ਦੇ ਨਾਲ ਕਰਨ ਵਾਸਤੇ ਗੁਰਬਾਣੀ ਦੇ ਵਿੱਚ ਜੁਗਤ ਦਿੱਤੀ ਹੈ। ਮੁਕਤ ਪੰਥ ਜਾਣਿਓ ਤੈ ਨਾਹਨ, ਮੁਕਤੀ ਦਾ ਪੰਥ ਮਾਰਗ ਕੀ ਹੈ? ਗੁਰੂ ਦੀ ਮਤ ਨੂੰ ਧਾਰਨ ਕਰਨਾ। ਉਹਨੂੰ ਅਸੀਂ ਸਮਝਿਆ ਨਹੀਂ, ਉਹਨੂੰ ਅਸੀਂ ਜਾਣਿਆ ਨਹੀਂ, ਬਸ ਸੰਸਾਰ ਦੇ ਵਿੱਚ ਭਟਕਦੇ ਰਹੇ। ਧਨ ਜੋਰਨ ਕੋ ਧਾਇਆ, ਧਨ ਨੂੰ ਇਕੱਠਿਆਂ ਕਰਨ ਵਾਸਤੇ ਦੌੜਦੇ ਰਹੇ, ਭੱਜਦੇ ਰਹੇ, ਔਰ ਸਾਰੀ ਜ਼ਿੰਦਗੀ ਜਿਸ ਧਨ ਦੇ ਲਈ ਦੌੜਦੇ ਰਹੇ, ਅਖੀਰ ਉਹ ਸਾਡੇ ਨਾਲ ਨਹੀਂ ਚੱਲਦਾ। ਕਰਨਾ ਕੀ ਹੈ? ਪਰਮੇਸ਼ਵਰ ਦੀ ਬੰਦਗੀ। ਸੰਸਾਰ ਦੇ ਵਿੱਚ ਕਿਰਤਕਾਰ ਕਰਦੇ ਹਾਂ, ਵਪਾਰ ਕਰਦੇ ਹਾਂ, ਸਭ ਕੁਛ ਕਮਾਈ ਕਰਦੇ ਹਾਂ, ਪਰਮੇਸ਼ਵਰ ਦੇ ਨਾਲ ਜੁੜਨਾ। ਜੁੜਨਾ ਸੀ ਨਿਰੰਕਾਰ ਦੇ ਨਾਲ, ਪਰਮੇਸ਼ਵਰ ਦੇ ਨਾਲ, ਪਰ ਜੁੜ ਗਏ ਸੰਸਾਰ ਦੇ ਨਾਲ। ਸਤਿਗੁਰੂ ਦਾ ਉਪਦੇਸ਼ ਔਰ ਬਾਣੀ ਦੀ ਸਿੱਖਿਆ ਇਹ ਹੈ ਕਿ ਸੰਸਾਰ ਦੇ ਵਿੱਚ, ਪਦਾਰਥਾਂ ਦੇ ਵਿੱਚ ਰਹਿੰਦੇ ਹਾਂ, ਪਰਮੇਸ਼ਵਰ ਦੀ ਪਛਾਣ ਕਰਨੀ। ਜਿਹੜਾ ਪਛਾਣ ਲੈਂਦਾ ਉਹ ਮੁਕਤੀ ਦੇ ਮਾਰਗ 'ਤੇ ਤੁਰ ਪੈਂਦਾ ਹੈ। ਜਿਨ੍ਹਾਂ ਨੂੰ ਪਛਾਣ ਨਹੀਂ ਆਉਂਦੀ ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਬਿਰਥਾ ਆਪ ਬੰਧਾਇਆ, ਉਹ ਵਿਅਰਥ ਦੇ ਵਿੱਚ ਹੀ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਬੰਨ ਲੈਂਦੇ। ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਜੀਵਨ ਨੂੰ ਜਿਉਂਦੇ ਹਾਂ। ਬਹੁਤ ਜਨਮ, ਬਹੁਤ ਜਨਮ ਮਨੁੱਖ ਨੇ ਪਰਮਤ ਤੈ ਹਾਰੇ, ਭਟਕਦੇ ਹਾਂ ਹਾਰ ਲਏ। ਪਤਾ ਨਹੀਂ ਕਿਤਨੇ ਜਨਮ ਕੀੜੇ ਮਕੌੜੇ ਪਸ਼ੂ ਪੰਛੀ ਜੂਨਾਂ ਦੇ ਵਿੱਚ ਭਟਕਦੇ ਹਾਂ ਸੀ, ਗਵਾ ਲਏ, ਅਸਥਿਰ ਮਤ ਨਹੀਂ ਪਾਈ। ਪਰ ਇਹ ਜਿਹੜੀ ਸਦਾ ਟਿਕੇ ਰਹਿਣ ਵਾਲੀ ਮਤ ਹੈ, ਇਹਦੀ ਪ੍ਰਾਪਤੀ ਨਹੀਂ ਹੋਈ। ਮਹਾਰਾਜ ਕਹਿੰਦੇ ਨੇ ਸਤਿਗੁਰੂ ਕਿਰਪਾ ਕਰਨ, ਮਾਨਸ ਦੇਹੇ ਮਨੁੱਖਾ ਦੇਹੀ ਪਾਏ, ਪ੍ਰਾਪਤ ਹੋਈ ਹੈ। ਪਦ ਹਰ ਭਜ, ਪਰਮ ਪਦਵੀ ਨੂੰ ਪ੍ਰਾਪਤ ਕਰਨ ਵਾਸਤੇ ਹਰੀ ਨੂੰ ਚੇਤੇ ਕਰ, ਨਾਨਕ ਬਾਤ ਬਤਾਈ। ਗੁਰੂ ਨੇ ਇਹ ਬਾਤ, ਇਹ ਸਿੱਖਿਆ ਦਿੱਤੀ ਹੈ, ਇਹ ਸਿੱਖਿਆ ਸਾਡੇ ਜੀਵਨ ਦੇ ਵਿੱਚ ਵਸ ਜਾਏ। ਸਤਿਗੁਰੂ ਐਸੀ ਕਿਰਪਾ ਕਰਨ, ਬਖਸ਼ਿਸ਼ ਕਰਨ। ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਪਦੇਸ਼ ਆਪਣੇ ਮਨ ਦੇ ਲਈ, ਮਨ ਕਿਤੇ ਸਮਝ ਜਾਏ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਸਤਿਗੁਰੂ ਕਿਰਪਾ ਕਰਨ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਆਓ ਸਤਿਕਾਰਯੋਗ ਕੀਰਤਨੀਆਂ ਪਾਸੋਂ ਰਬੇ ਗੁਰਬਾਣੀ ਦੇ ਕੀਰਤਨ ਆਪ ਜੀ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੈ ਕੂਜਤ ਉਦਿਆਨਾ ਬਹੁਤ ਜਨਮ ਪਰ ਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰ ਮਤ ਤੈ ਹਾਰਿਓ ਅਸ ਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

acolo și de acolo.

0: ਕਰਤਾ ਨ ਹੋਈ, ਤੂੰ ਕਰਤਾ ਕਰਨਾ ਮੈਂ ਨਾ ਹੀ ਜਾਉ ਕਰੀ ਨਾ ਹੋ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ, ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਾਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ।
1: ਕਹੁਨਾ ਨੇ ਕਰਤੇ ਕੀਆਂ ਬਾਤਾਂ ਜੋਗ ਚ ਕਰਨਾ ਸੋ ਕਰ ਰਹਿਆ।

ਸਭ ਕੋਏ ਕੇਵੜ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ

ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੁਕੈ ਭੋਗ, ਗੁਣੇ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜਿਆ ਪ ਤੇਵੜ ਤੇਰੀ ਦਾਤ, ਜੈ ਨ ਦਿਨ ਕਰਕੇ ਕੀਤੀ ਰਾਤ।

ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨਾ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣ।

ਸਾ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ।

ਮਿਲੈ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿਸੰਗਤ ਜਿਤ

ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ, ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉੜੇ ਉੜਿਆ ਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ।